ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਖ ਆਖ ਮਨ ਵਾਵਣਾ ਜਿਉਂ ਜਿਉਂ ਜਾਪੈ ਵਾਏ ਜਿਸਨੋਂ ਵਾਏ ਸੁਣਾਈਐ ਸੋ ਕੇਵੜ ਕਿਤ ਥਾਏ ਆਖਣ ਵਾਲੇ ਜੇਤੜੇ ਸਭ

ਚੰਦਨ ਚੀਤ ਵਸਾਇਆ, ਮੰਦਰ ਦਸਵਾਂ ਦੁਆਰ, ਦੀਪਕ ਸ਼ਬਦ ਵਿਗਾਸਿਆ, ਰਾਮ ਨਾਮ ਉਰਹਾਰ, ਨਾਰੀ ਅੰਦਰ ਸੋਹਣੀ, ਮਸਤਕ ਮਣੀ ਪਿਆਰ, ਸੋਭਾ ਸੁਰਤ ਸੁਹਾਵਣੀ, ਸਾਚੇ ਪ੍ਰੇਮ ਅਪਾਰ, ਬਿਨ ਪਿਰ ਪੁਰਖ ਨਾ ਜਾਣੀ, ਸਾਚੇ ਗੁਰ ਕੈ ਹਿਤ ਪਿਆਰ, ਨਿਸ ਅੰਧਿਆਰੀ ਸੁਤੀਏ, ਕਿਉਂ ਪਿਰ ਬਿਨ ਰਹਿਣ ਵਿਹਾਏ, ਅੰਕ ਜਲਉ ਤਨ ਜਾਲੀਓ, ਮਨ ਤਨ ਜਲ ਬਲ ਜਾਏ, ਜਾਂ ਧਨ ਕੰਤ ਨਾ ਰਾਵੀਆ, ਤਾਂ ਬਿਰਥਾ ਜੋ ਬਨ ਜਾਏ, ਸੇਜੈ ਕੰਤ ਮਹਿਲੜੀ, ਸੂਤੀ ਬੂਜਨਾ ਪਾਏ, ਹਉ ਸੁਤੀ ਪਿਰ ਜਾਗਣਾ, ਕਿਸ ਕੋ ਪੁੱਛੋ ਜਾਏ, ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਿਖਾਏ, ਸ੍ਰੀ ਰਾਗ ਮਹੱਲਾ ਪਹਿਲਾ, ਆਪੇ ਗੁਣ ਆਪੇ ਕਥੈ, ਆਪੇ ਸੁਣ ਵਿਚਾਰ, ਆਪੇ ਰਤਨ ਪਰਖ ਤੂੰ, ਆਪੇ ਮੋਲ ਅਪਾਰ, ਸਾਚਾ ਮਾਨ ਮਹੱਤ ਤੂੰ, ਆਪੇ ਦੇਵਨ ਹਾਰ, ਹਰ ਜੀਓ ਤੂੰ ਕਰਤਾ ਕਰਤਾਰ, ਜਿਉਂ ਪਾਵੈ ਤਿਉਂ ਰਾਖ ਤੂੰ, ਹਰ

ਬਹੁਤ ਬਸੀਠ, ਗੁਰ ਕੈ ਸ਼ਬਦ ਸਲਾਹਣਾ ਘਟ ਘਟ ਡੀਠਿਆ ਡੀਠ, ਆਪੇ ਸਾਗਰ ਬੋਏ ਥਾਇ ਆਪੇ ਪਾਰਿਆ ਪਾਰ। ਸਾਚੀ ਵਾਟ ਸੁਜਾਣ ਤੂੰ ਸ਼ਬਦ ਲੰਘਾਵਣ ਹਾਰ, ਨਿਡਰਿਆਂ ਡਰ ਜਾਣੀਐ ਬਾਜਗੁਰੂ ਗੋਬਾਰ। ਆਸਰ ਕਰਤਾ ਦੇਖੀਐ ਹੁਰ ਕੇਤੀ ਆਵੈ ਜਾਏ, ਆਪੇ ਨਿਰਮਲ ਏਕ ਤੂੰ ਹੁਰ ਬੰਦੀ ਤੰਦੈ ਪਾਏ। ਗੁਰ ਰਾਖੇ ਸੇ ਉਭਰੇ ਸਾਚੇ ਸੁਨ ਲਿਵਲਾਏ, ਹਰ ਜੀਉ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ, ਤੇ ਤਨ ਮੈਲ ਨ ਲੱਗਈ ਸਚ ਕਰ ਜਿਸਿਓ ਤਾਕ। ਨਜ਼ਰ ਕਰੇ ਸੱਚ ਪਾਈਐ ਬਿਨਾਂ ਮੈਂ ਕਿਆ ਸਾਕ, ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗਚਾਰ, ਹਉਮੈ ਤ੍ਰਿਸ਼ਨਾ ਮਾਰਕੈ ਸੱਚ ਰੱਖਿਆ ਉਰਧਾਰ।

ਜਾਣਾ ਤੈਂ ਏਕ ਤੂੰ ਸਤਿਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਾਹਿਬ ਸੁਭਾਏ। ਸ੍ਰੀ ਰਾਗ ਮਹੱਲਾ ਪਹਿਲਾ। ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹੋ ਅਤ ਸਿਆਣੀ ਸੋਹਣੀ ਕਿਉਂਕਿ ਤੋਵੇ ਸਾਹੋ।

ਹਉ ਤਿਨ ਕੈ ਬਲਿਹਾਰਨੈ ਦਰ ਸਚੈ ਸਚਿਆਰ ਸੀਚਾ ਨੇ ਜੋ ਪੰਖੀਆਂ ਜਾਲੀ ਬਦਕ ਹਾਥ ਗੁਰ ਰਾਖੇ ਸੇ ਉਬਰੇ।

ਜਿਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ, ਮਨਮੁਖ ਸੂਚੇ ਜਾਣੀਐ ਗੁਰਮੁਖ ਜਿੰਨਾ ਗਿਆਨ। ਸਤਿਗੁਰ ਅੱਗੇ ਅਰਦਾਸ ਕਰ, ਸਾਜਨ ਦੇ ਮਿਲਾਏ, ਸਾਜਨ ਮਿਲਿਆ ਸੁਖ ਪਾਇਆ, ਜਮ ਦੂਤ ਮੋਏ ਬਿਖ ਖਾਏ, ਨਾਵੈ ਅੰਦਰ ਹਉ ਵਸਾਂ, ਨਾਉ ਵਸੈ ਮਨ ਆਏ। ਵਾਹਿਗੁਰੂ ਗੋਬਾਰ ਹੈ ਬਿਨ ਸਬਦੈ ਬੂਝ ਨਾ ਪਾਏ, ਗੁਰਮਤੀ ਪ੍ਰਗਾਸ ਹੋਏ ਸਚ ਰਹਿ ਲਿਵਲਾਏ। ਤਿਥੈ ਕਾਲ ਨਾ ਸੰਚਰੈ ਜੋਤੀ ਜੋਤ ਸਮਾਏ, ਤੂੰ ਹੈ ਸਾਜਨ ਤੂੰ ਸੁਜਾਣ, ਤੂੰ ਆਪੇ ਮੇਲਣਹਾਰ, ਗੁਰਸਬ ਦੀ ਸਲਾਹੀਐ ਅੰਤ ਨਾ ਪਾਰਾਵਾਰ। ਤਿਥੈ ਕਾਲ ਨਾ ਅੱਪੜੈ ਜਿਥੈ ਗੁਰ ਕਾ ਸ਼ਬਦ ਅਪਾਰ, ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹੇ, ਹੁਕਮੀ ਕਾਲੈ ਵਸ ਹੈ ਹੁਕਮੀ ਸਾਜ ਸਮਾਹੇ। ਨਾਨਕ ਜੋ ਤਿਸ ਭਾਵੈ ਸੋ ਥੀਐ, ਇਹਨਾਂ ਜਨਤਾ ਵਸ ਕਿਛ ਨਾਹੇ।

ਬੇਨਿਆਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕੇ ਪਿਰ ਰਲੀਆਂ ਰਸ ਮਾਨਸੀ ਸਾ ਸਭ ਸੁਖ ਨੇ ਰਹਾਓ ਪਿਰ ਪਰਦੇਸੀ ਜੇਥੀਐ ਤਨ ਵਾਂਡੀ ਚੂਰੇ ਜਿਉਂ ਜਲ ਥੋੜੈ ਮੱਛਲੀ ਕਰਨ ਭਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾਂ ਆਪੇ ਨਜ਼ਰ ਕਰੇ ਪਿਰ ਸਾ ਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪ੍ਰਗਾਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣ ਯਾਰ ਨਾ ਸੁਖ ਪਈਐ ਸਾਹੁਰੈ ਝੂਠ ਜਲੀ ਵੇਕਾਰ ਆਵਣ ਵੰਜਣ ਡਾਖੜੋ ਛੋਡੀ ਕੰਤ ਵਿਸਾਰ ਪਿਰ ਕੀ ਨਾ

ਬ੍ਰਾਹਮਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣੇ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾਵੇ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀ ਚੈ ਵਾਸ ਪੁੰਨ ਦਾਨ ਚੰਗਿਆਈਆਂ ਬਿਨਸਾ ਚੇਕਿਆ ਤਾਸ ਜਿਹਾ ਰਾਧੇ ਤਿਹਾ ਲੁਣੈ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾ ਸਿਸ ਹੋਏ ਅਵਗਣ ਤਿਆਗ ਸਮਾਈਐ ਗੁਰਮਤ ਪੂਰਾ ਸੋਏ ਰਹਾਉ ਵਿਣ ਰਾਸੀ ਵਾਪਾਰੀਆ ਧੱਕੇ ਕੁੰਡਾਂ ਚਾਰ ਮੂਲ ਨਾ ਬੂਝੈ ਆਪਣਾ ਵਸਤਰਹੀ ਕਰਬਾਰ ਵਿਣ ਵੱਖਰ ਦੁਖ ਅਗਲਾ ਕੂੜ ਮੁੱਠੀ ਕੂੜਿਆਰ ਲਾਹਾ ਅਹਿਨ ਸਨੌਤਨਾ ਪਰਖੇ ਰਤਨ ਵਿਚਾਰ ਵਸ ਲਹਿ ਘਰ ਆਪਣੇ ਚੱਲੈ ਕਾਰਜ ਸਾਰ ਵਣਜਾ ਰਿਆ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਸੱਚਾ ਆਸਣ ਸੱਚ ਰਹੈ ਸੱਚੈ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰ ਮੈਂ ਮਹਿਲ ਸੋ ਥਾਏ ਸੱਚੇ ਸੇ ਤੀਰਤਿਆ ਸੱਚੋ ਪੱਲੈ ਪਾਏ ਤ੍ਰਿਪਵਣ ਸੋ ਪ੍ਰਭ ਜਾਣੀਐ ਸਾਚੋ ਸੱਚੈ ਨਾਏ ਸਾਤਨ ਖਰੀ ਸੁਹਾਵਣੀ ਜਿਨ ਪਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪ੍ਰ ਰਾਵੇ ਰੰਗ ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ ਪੂਲੀ ਪੂਲੀ ਥਲ ਚੜਾ ਥਲ ਚੜ ਡੂੰਗਰ ਜਾਓ ਬਣ ਮੈਂ ਪੂਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ ਨਾਵੋ ਪੂਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਧਾਊਆ ਚੱਲੇ ਚਾਕਰ ਹੋਏ ਰਾਜਨ ਜਾਣੈ ਆਪਣਾ ਦਾ ਕਰ ਠਾਕ ਨਾ ਹੋਏ ਨਾਨਕੇ ਕੋ ਰਵ ਰਹਿਆ ਦੂਜਾ ਅਵਰ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸੱਚ ਮਨ

ਨਿਰਮਲ ਸਾਚਾ ਏਕ ਤੂੰ ਹੋਰ ਮਹਿਲ ਭਰੀ ਸਭ ਜਾਏ ਰਹਾਉ। ਹਰ ਕਾ ਮੰਦਰ ਸੋਹਣਾ ਕੀਆ ਕਰਨਾ ਹਾਰ, ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ, ਹਾਟ ਪਟਣ ਗੜ ਕੋਠੜੀ ਸਸਵ ਦਾ ਵਾਪਾਰ। ਗਿਆਨ ਅੰਜਨ ਪੈ ਭੰਜਨਾ ਦੇਖ ਨਿਰੰਜਨ ਭਾਏ, ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ। ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲਏ ਮਿਲਾਏ, ਕਸ ਕਸ ਮੱਟੀ ਲਾਈਐ ਪਰਖੇ ਚਿਤ ਲਾਏ। ਖੋਟੇ ਠੌਰ ਨਾ ਪਾਏ ਨੀ ਖਰੇ ਖਜਾਨੇ ਪਾਏ, ਆਸਾਂ ਦੇਸਾ ਦੂਰ ਕਰ।

ਸੁਖੈ ਕਉ ਦੁਖ ਅਗਲਾ ਮਨ ਮੁਖ ਬੂਝ ਨਾ ਹੋਏ। ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਏ। ਵੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਵਿਆਸ। ਮੁਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ। ਸੱਚ ਰਤੇ ਸੇਜਣ ਗਏ ਹਉ ਸਤਬਲਿਹਾਰੈ ਜਾਸ। ਚਹੁ ਜੁਗ ਮੈਲੇ ਮਲ ਪਰੇ ਜਿਨ ਮੁਖ ਨਾਮ ਨਾ ਹੋਏ। ਭਗਤੀ ਪਾਏ ਵਿਹੂਣਿਆ ਮੋਹ ਕਾਲਾ ਪਤ ਖੋਏ। ਜਿਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ। ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਏ। ਆਪ ਪਛਾਣੈ ਘਰ ਵਸੈ ਹਉਮੈ ਤ੍ਰਿਸ਼ਨਾ ਜਾਏ। ਨਾਨਕ ਨਿਰਮਲ ਉਜਲੇ ਜੋ ਰਾਤੇ ਹਰਨਾਏ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ। ਹਰ ਜਪ ਨਾਮ ਤੇ ਆਏ ਤੂੰ ਜਮ ਡਰ ਪੈ ਦੁਖ ਭਾਗ। ਦੁਖ ਕਣੋ ਦੁਹਾਗਣੀ ਕਿਉਂ ਥਿਰ ਰਹਿ ਸੁਹਾਗ। ਭਾਈ ਰੇ ਅਵਰ ਨਾਹੀ ਮੈਂ ਥਾਓ ਮੈਂ ਤਨ ਨਾਮ ਨਿਦਾਨ ਹੈ। ਗੁਰ ਦੀ ਆ ਬਲਜਾਓ ਰਹਾਓ ਗੁਰਮਤ ਪਤ ਸਾ ਬਾਸ। ਤਿਸ ਤਿਸ ਕੈ ਸੰਗ ਮਿਲਾਓ ਤਿਸ ਬਿਨ ਕੜੀ ਨਾ ਜੀਵਉ। ਬਿਨ ਨਾਵੇਂ ਮਰ ਜਾਓ ਮੈਂ ਅੰਦਲੇ ਨਾਮ ਨਾ ਵਿਸਰੈ। ਟਿਕਟ ਕੀ ਕਰ ਜਾਓ ਗੁਰੂ ਜਿਨ੍ਹਾਂ ਕਾ ਅੰਦਲਾ। ਚੇਲੇ ਨਾ ਹੀ ਠਾਓ ਬਿਨ ਸਤਿਗੁਰ ਨਾਮ ਨਾ ਪਾਈਐ। ਬਿਨ ਨਾਵੇਂ ਕਿਆ ਸੁਆਓ ਆਏ ਗਿਆ ਪਛਤਾਵਣਾ। ਜਿਉਂ ਸੁਣੈ ਘਰ ਕਾਓ ਬਿਨ ਨਾਵੇਂ ਦੁੱਖ ਦੇਹੁਰੀ। ਜਿਉਂ ਕੱਲਰ ਕੀ ਭੀਤ ਤਬ ਲਗ ਮਹਿਲ ਨਾ ਪਾਈਐ। ਜਬ ਲਗ ਸਾਚ ਨਾ ਚੀਤ ਸ਼ਬਦ ਰਪੈ ਘਰ ਪਾਈਐ। ਨਿਰਬਾਣੀ ਪਦ ਨੀਤ ਹਉ ਗੁਰ ਪੁੱਛੋ ਆਪਣੇ। ਗੁਰ ਪੁਸ਼ਕਾਰ ਕਮਾਓ ਸ਼ਬਦ ਸਲਾਹੀ ਮਨ ਵਸੈ। ਹਉ ਮੈਂ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ। ਸਾਚੇ ਸੱਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ। ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਹਨ ਸਸਦਾ ਹਰ ਰੱਖੈ ਉਰ ਧਾਰ। ਸੋ ਕਿਉਂ ਮਨੋ ਵਿਸਾਰੀਐ ਸਭ ਜੀਆਂ ਕਾ ਆਧਾਰ। ਸ਼ਬਦ ਮਰੈ ਸੋ ਮਰ ਰਹਿ ਫਿਰ ਮਰੈ ਨਾ ਦੂਜੀ ਵਾਰ। ਸ਼ਬਦੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ। ਬਿਨ ਸ਼ਬਦੈ ਜਗ

ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨਾ ਕੋਏ। ਸ੍ਰੀ ਰਾਗ ਮਹੱਲਾ ਪਹਿਲਾ। ਬਿਨ ਪਿਰ ਤਨ ਸਿੰਗਾਰੀਐ ਜੋਬਨ ਬਾਦ ਖੁਵਾਰ। ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾ ਸਿੰਗਾਰ। ਦੂਹ ਕਣੋ ਦੁਹਾਗਣੀ ਨਾ ਕਰ ਸੇਜ ਪਤਾਰ। ਮਨ ਰੇ ਰਾਮ ਜਪੋ ਸੁਖ ਹੋਏ। ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਏ। ਰਹਾਓ ਗੁਰਸੇਵਾ ਸੁਖ ਪਾਈਐ ਹਰ ਵਰ ਸਹਿ ਸਿੰਗਾਰ। ਸੱਚ ਮਾਣੇ ਪ੍ਰਸਿੱਜੜੀ ਗੂੜਾ ਹਿਤ ਪਿਆਰ। ਗੁਰਮੁਖ ਜਾਣ ਸਿਆਣੀਐ ਗੁਰਮੇਲੀ ਗੁਣਚਾਰ। ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ। ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ। ਹਰ ਵਾਰ ਘਰ ਸੁਹਾਗਣੀ।

ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸਰ ਸੰਗਾਰ ਭਾਵ ਜਲ ਬਿਖਮ ਡਰਾਵਣੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਜ ਮਲਾਰ ਸਤਿਗੁਰ ਭੈ ਕਾ ਬੋਇ ਥਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ ਜਿਹਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਏ ਘਟ ਬਿਨਸੈ ਦੁਖ ਅਗਲੋ ਜਮ ਭਗੜੈ ਪਛਤਾਏ ਮੇਰੀ ਮੇਰੀ ਕਰ ਗਏ ਤਨ ਤਨ ਕਲਤ ਨਾ ਸਾਥ ਬਿਰਨਾ ਮੈਂ ਤਨ ਬਾਦ ਹੈ ਭੁੱਲੋ ਮਰ ਗਿਆਥ ਸਾਚੋ ਸਾਹਿਬ ਸੇਵੀਐ ਗੁਰਮੁਖ ਕਥੋ ਕਾਥ ਆਵੈ ਜਾਏ ਭਵਾਈਐ ਪਿਆ ਕਿਰਤ ਕਮਾਏ ਪੂਰਬ ਲਿਖਿਆ ਕਿਉਂ ਮੇਟੀਐ ਲਿਖਿਆ ਲਿਖ ਰਜਾਏ ਬਿਨ ਹਰ ਨਾਮ ਨਾ ਛੁੱਟੀਐ ਗੁਰਮਤਿ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸਕਾ ਜੀਉ ਪ੍ਰਾਨ ਹਉਮੈ ਮਮਤਾ ਜਲ ਬਲਉ ਲੋਭ ਜਲੋ ਅਭਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਐ

ਗੁਰਮਤ ਹੋਏ ਤਾਂ ਪਾਈਐ, ਸੱਚ ਮਿਲੈ ਸੁਖ ਹੋਏ, ਸੱਚਾ ਨਿਹੋ ਨਾ ਟੁੱਟਈ, ਜੇ ਸਤਿਗੁਰ ਭੇਟੈ ਸੋਏ। ਗਿਆਨ ਪਦਾਰਥ ਪਾਈਐ, ਤਿਰਪਵਣ ਸੋਝੀ ਹੋਏ, ਨਿਰਮਲ ਨਾਮ ਨਾ ਵੀ ਸਿਰੈ।

ਕਲ ਜਿਸ ਤੂੰ ਮਿਲੈ ਸੋ ਮਿਲੈ ਜਾਏ ਸੱਚਾ ਪੜਮਲ ਬਿਨ ਗੁਰਪ੍ਰੀਤ ਨਾ ਉਪਜੈ ਹਉ ਮੈਂ ਮਹਿਲ ਨਾ ਜਾਏ ਸੋਹੰ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਸ਼ਬਦ ਮਿਲੇ ਪਤੀ ਆਏ ਮਨਮੁਖ ਸੋਜੀ ਨਾ ਪਵੈ ਵਿਛੜ ਚੋਟਾਂ ਖਾਏ ਨਾਨਕ ਦਰ ਕਰ ਏਕ ਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ

ਪੂਲੀ ਫਿਰੈ ਜਸੰਤਰੀ, ਪੂਲੀ ਗ੍ਰਹਤਾ ਜਾਏ, ਪੂਲੀ ਡੂੰਗਰ ਥਲ ਚੜਾਏ, ਭਰਮੇ ਮਨ ਡੋਲਾਏ, ਤਰੋਂ ਵਿਛੁੰਨੀ ਕਿਉਂ ਮਿਲੈ, ਗਰਮ ਉੱਠੀ ਬਿਲਾਏ, ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ, ਸਾਚ ਸਹਿਜ ਸੋਭਾ ਕਣੀ, ਹਰ ਗੁਣ ਨਾਮ ਆਧਾਰ, ਜਿਉਂ ਪਾਵੈ ਤਿਉਂ ਰੱਖ ਤੂੰ, ਮੈਂ ਤੁਝ ਬਿਨ ਕਵਨ ਪਤਾਰ, ਅੱਖਰ ਪੜ੍ਹ ਪੜ੍ਹ ਭੁੱਲੀ ਐ, ਭੇਖੀ ਬਹੁਤ ਅਭਿਮਾਨ, ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ, ਗੁਰਬਿਨ ਕਿਨ ਸਮਝਾਈ ਐ, ਮਨ ਰਾਜਾ ਸੁਲਤਾਨ, ਪ੍ਰੇਮ ਪਦਾਰਥ ਪਾਈ ਐ, ਗੁਰਮੁਖ ਤੱਤ ਵਿਚਾਰ, ਸਾਧ ਅਨੇ ਆਪ ਗਵਾਇਆ, ਗੁਰ ਕੈ ਸ਼ਬਦ ਸਿੰਗਾਰ, ਘਰ ਹੀ ਸੋ ਪਿਰ ਪਾਇਆ, ਗੁਰ ਕੈ ਹਿਤ ਅਪਾਰ, ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਏ, ਗੁਰ ਕਾ ਸ਼ਬਦ ਮਨ ਵਸਿਆ, ਹਉਮੈ ਵਿੱਚੋਂ ਖੋਏ, ਨਾਮ ਪਦਾਰਥ ਪਾਇਆ, ਲਾਭ ਸਦਾ ਮਨ ਹੋਏ, ਕਰਮ ਮਿਲੈ ਤਾਂ ਪਾਈਐ, ਆਪ ਨਾ ਲਿਆ ਜਾਏ, ਗੁਰ ਕੀ ਚਰਨੀ ਲੱਗ ਰਹੋ, ਵਿੱਚੋਂ ਆਪ ਗਵਾਏ, ਸੱਚੇ ਸੇਤੀ ਰਤਿਆ, ਸੱਚੋ ਪੱਲੇ ਪਾਏ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰਮਤਿ ਮਨ ਸਮਝਾਇਆ, ਲਾਗਾ ਤਿਸੈ ਪਿਆਰ, ਨਾਨਕ ਸਾਚ ਨਾ ਵਿਸਰੈ, ਮਿਲੇ ਸ਼ਬਦ ਅਪਾਰ, ਸ੍ਰੀ ਰਾਗ ਮਹੱਲਾ ਪਹਿਲਾ, ਤ੍ਰਿਸ਼ਨਾ ਮਾਇਆ ਮੋਹਣੀ, ਸੁਤਬੰਧ ਪਕਰਨਾਰ, ਧਨ ਜੋਬਨ ਜਗ ਠੱਗਿਆ, ਲਭ ਲੋਭ ਅਹੰਕਾਰ, ਮੋਹ ਠਗੌਲੀ ਹਉ ਮੋਈ, ਸਾ ਵਰਤੈ ਸੰਸਾਰ, ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਏ, ਮੈਂ ਤੁਝ ਬਿਨ ਅਵਰ ਨਾ ਭਾਵਈ, ਤੂੰ ਭਾਵੈ ਸੁਖ ਹੋਏ ਰਹਾਓ, ਨਾਮ ਸਲਾਹੀ ਰੰਗ ਸਿਉਂ, ਗੁਰ ਕੈ ਸ਼ਬਦ ਸੰਤੋਖ, ਜੋ ਦੀਸੈ ਸੋ ਚੱਲ ਸੀ, ਕੂੜਾ ਮੋਹ ਨਾ ਵੇਖ, ਵਾਟ ਵਟਾਓ।

ਹੋਏ। ਗੁਰ ਸਰਣਾਈ ਛੁੱਟੀ ਐ ਮਨਮੁਖੋਟੀ ਰਾਸ, ਅਸ਼ਟ ਧਾਤ ਪਾਤਸ਼ਾਹ ਕੀ ਘੜੀਐ ਸ਼ਬਦ ਵਿਗਾਸ, ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸ, ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਵਜਾਏ, ਕਹਿਣੈ ਆਥ ਨਾ ਲੱਭਈ ਸੱਚ ਟਕੈ ਪਤ ਪਾਏ, ਗੁਰਮਤ ਤੂੰ ਸਾ ਲਹਾਣਾ ਹੋਰ ਕੀਮਤ ਕਹਿਣ ਨਾ ਜਾਏ, ਜਿੱਤ ਤਨ ਨਾਮ ਨਾ

ਆਸਾ ਬੰਦ ਚਲਾਈਐ ਮੋਹੇ ਮੋਹੇ ਚੋਟਾਂ ਖਾਏ ਅਵਗਣ ਬੱਦਾ ਮਾਰੀਐ ਛੂਟੈ ਗੁਰਮਤਿ ਨਾਏ ਸਰਬੇ ਥਾਈ ਏਕ ਤੂੰ ਜਿਉਂ ਪਾਵੈ ਤਿਉਂ ਰਾਖ ਗੁਰਮਤਿ ਸਾਚਾ ਮਨ ਵਸੈ ਨਾਮ ਪਲੋ ਪਤ ਸਾਖ ਹਉਮੈ ਰੂਪ ਗਵਾਈਐ ਸ਼ਬਦ ਸੱਚੈ ਸੱਚ ਭਾਖ ਆਕਾਸੀ ਪਾਤਾਲ ਤੂੰ ਤ੍ਰਿਭਵਨ ਰਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੈ ਮਿਲਾਏ ਨਾਨਕ ਨਾਮ ਨਾ ਵਿਸਰੈ ਜਿਉਂ ਭਾਵੈ ਤਿਵੈ ਰਜਾਏ ਸ੍ਰੀ ਰਾਗ ਮਹੱਲਾ।

ਪਹਿਲਾ ਰਾਮ ਨਾਮ ਮਨ ਬੇਦਿਆ ਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖੀ ਉਪਜੈ ਪ੍ਰਭਰਾ ਤੋ ਸੁਖਸਾਰ ਜਿਉਂ ਭਾਵੈ ਤਿਉਂ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾ

0: ਕਰਨ ਵਾਸਤੇ ਕਾਲ ਕਰੋ 204-772-1313 ਕੈਨੇਡਾਸ ਨੰਬਰ 1 ਪ੍ਰੋਵਾਈਡਰ ਆਫ ਟ੍ਰੇਨਿੰਗ ਕੰਸਲਟਿੰਗ ਐਂਡ ਸਾਫਟਵੇਅਰ ਫਾਰ ਦ ਟ੍ਰਾਂਸਪੋਰਟੇਸ਼ਨ ਇੰਡਸਟਰੀ ACE ACI e-manifest permits CTPA and more visit avaal.com
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ ਹੈ
2: ਬ੍ਰਿਜਰਡ ਆਟੋ ਬੋਡੀ ਸ਼ਾਪ ਵਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਵੀਕਐਂਡ ਹੀ ਖਰਾਬ ਕਰਤਾ ਮੈਂ ਨਹੀਂ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
4: ਸੱਚੀ
5: ਮੁੱਚੀ
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜਨ ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ
6: ਗਰਜਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
7: ਪੈਂਦੀ ਹੈ ਫਿਰ ਤੱਕ ਚੈਂਪੀਅਨ
3: ਗਰਜਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਦ ਲਾਓ
6: ਗਰਜਾ ਬ੍ਰਦਰਸ
4: ਇੱਥੇ
3: ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਹੈ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
8: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
9: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਇਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪੌਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
4: ਵੀਕਐਂਡ ਹੀ ਖਰਾਬ ਕਰਤਾ ਮੈਂ ਨਹੀਂ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
4: ਸੱਚੀ
5: ਮੁੱਚੀ
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜਨ ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ
6: ਗਰਜਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
7: ਪੈਂਦੀ ਹੈ ਫਿਰ ਤੱਕ ਚੈਂਪੀਅਨ
3: ਗਰਜਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਦ ਲਾਓ
6: ਗਰਜਾ ਬ੍ਰਦਰਸ
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਹੈ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
8: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
10: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀਏ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆਇਲ ਚੇਂਜ ਵੀਲ ਅਲਾਈਨਮੈਂਟ ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਬਈ ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਐਂਡ ਐਂਟਿੰਗ ਪੇਂਟਿੰਗ ਦਾ ਉਹ ਵੀ ਹੋ ਜੂ ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ ਉਹ ਵੀ ਚੱਕ ਦੇਣਗੇ ਹਾਂ ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਫਿਰ ਯੂਜ਼ਡ ਕਾਰਾਂ ਵੀ ਹੁੰਦੀਆਂ ਉਹਨਾਂ ਕੋਲੇ ਬਈ ਜਾਣਾ ਕਿੱਥੇ ਆਪਣੇ 306 ਸਟੈਨਲੀ ਸਟਰੀਟ ਵਿਨੀਪੈਗ ਯਾਦ ਰੱਖਿਓ ਸਿਕੰਦਰ ਨੂੰ ਫੋਨ ਕਰ ਲਿਓ ਆਟੋ ਵਰਕਸ ਵਾਲੇ 204-942-4690 ਬਈ 204-942-4690
11: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ

ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਤੁਹਾਡਾ ਫੇਵਰਟ ਸਟੇਸ਼ਨ ਰੇਡੀਓ ਧਮਾਲ, ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਗੈਵੀ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਥੋੜ੍ਹੀ ਜਿਹੀ ਨਿਗਾਹ ਮਾਰ ਲੈਂਦੇ ਹਾਂ ਅੱਜ ਦੇ ਦਿਨ ਦੇ ਉੱਤੇ। ਅੱਜ ਹੈਗੀ ਹੈ ਜੀ 18 ਜੇਠ, ਤੇ ਜੇ ਵਿਨੀਪੈਗ ਦੇ ਵੈਦਰ ਦੀ ਗੱਲ ਕਰਦੇ ਹਾਂ, ਬਹੁਤ ਵਧੀਆ ਵੈਦਰ ਹੋ ਚੁੱਕਿਆ। ਅੱਜ 23 ਡਿਗਰੀ ਟੈਂਪਰੇਚਰ ਰਹਿਣ ਵਾਲਾ, ਤੇ ਥੋੜ੍ਹੇ ਥੋੜ੍ਹੇ ਬੱਦਲ ਵੀ ਛਾਏ ਰਹਿਣਗੇ, ਥੋੜ੍ਹੇ ਥੋੜ੍ਹੇ ਸੂਰਜ ਦੇਵਤਾ ਜੀ ਵੀ ਦਰਸ਼ਨ ਦਿੰਦੇ ਰਹਿਣਗੇ, ਤੇ 30% ਚਾਂਸ ਹੋਣਗੇ ਬਾਰਿਸ਼ ਪੈਣ ਦੇ ਜਾਣਗੇ। ਕੁੱਲ ਮਿਲਾ ਕੇ ਥੋੜ੍ਹੀ ਜਿਹੀ ਰਾਹਤ ਗਰਮੀ ਤੋਂ ਮਿਲਣ ਦੀ ਉਮੀਦ ਜੀ ਹੈਗੀ ਅੱਜ ਕਿ 30% ਬਾਰਿਸ਼ ਦੇ ਹੈਗੇ ਨੇ। ਹੋ ਸਕਦਾ ਕਿਸੇ ਪਾਸਿਓਂ ਬਾਰਿਸ਼ ਵਾਲਾ ਬੱਦਲ ਆ ਜਾਵੇ, ਤੇ ਤੁਸੀਂ ਦੱਸਣਾ ਹੁਣ ਬਾਹਰ ਦਾ ਵੈਦਰ ਕਿੱਦਾਂ ਹੈ ਕਾਲ ਕਰਕੇ ਸਾਨੂੰ। ਤੇ ਜਿਹੜਾ ਕੱਲ੍ਹ ਦਾ ਵੈਦਰ ਹੋਊਗਾ 30 ਡਿਗਰੀ ਟੈਂਪਰੇਚਰ ਰਹਿਣ ਵਾਲਾ, ਕੱਲ੍ਹ ਵੀ ਬੱਦਲ ਤੇ ਜਿਹੜੇ ਸੂਰਜ ਦੇਵਤਾ ਜੀ ਬਰਾਬਰ ਜੇ ਛਾਏ ਰਹਿਣਗੇ, ਥੋੜ੍ਹੇ ਥੋੜ੍ਹੇ ਬੱਦਲ ਰਹਿਣਗੇ। ਤੇ ਜਿਹੜਾ ਬੁੱਧ ਕੰਮ ਸ਼ੁੱਧ ਹੋਊਗਾ 20 ਡਿਗਰੀ ਟੈਂਪਰੇਚਰ ਹੋਊਗਾ, ਤੇ 60% ਚਾਂਸ ਦਿਖਾਏ ਜਾ ਰਹੇ ਆ ਕਿ ਬੱਦਲ ਛਾਏ ਰਹਿਣਗੇ ਤੇ ਸੂਰਜ ਦੇਵਤਾ ਜੀ ਦਰਸ਼ਨ ਘੱਟ ਦੇਣਗੇ। ਪਰ ਵੀਰਵਾਰ 19 ਡਿਗਰੀ ਟੈਂਪਰੇਚਰ ਹੋਊਗਾ, ਜਾਣੀ ਕਿ ਟੈਂਪਰੇਚਰ ਥੋੜ੍ਹਾ ਜਿਹਾ ਡਾਊਨ ਆਊਗਾ। 34-35 ਤੋਂ ਆਪਾਂ ਵਾਪਸ ਮੁੜੇ ਹਾਂ, ਫੀਲ ਲਾਈਕ 38 ਤੱਕ ਵੀ ਗਏ ਹਾਂ ਆਪਾਂ, ਪਰ ਹੁਣ ਜਿਹੜਾ ਵੀਰਵਾਰ ਦਾ ਹੋਊਗਾ ਟੈਂਪਰੇਚਰ ਲੋ ਮੰਨਿਆ ਜਾਊਗਾ, ਜਿਹੜਾ ਥੋੜ੍ਹਾ ਜਿਹਾ 19 ਡਿਗਰੀ ਟੈਂਪਰੇਚਰ ਹੋਊਗਾ। ਅਤੇ ਜਿਹੜਾ ਸ਼ੁੱਕਰਵਾਰ ਦਾ ਹੋਊਗਾ 22 ਡਿਗਰੀ ਟੈਂਪਰੇਚਰ ਜਿਹੜਾ ਨੋਟ ਕੀਤਾ ਗਿਆ, ਅਤੇ ਸ਼ਨੀਵਾਰ ਦਾ 29 ਡਿਗਰੀ, ਅਤੇ ਸੰਡੇ ਦਾ 32 ਡਿਗਰੀ। ਜਾਣੀ ਕਿ ਕੁੱਲ ਮਿਲਾ ਕੇ ਫਿਰ ਆਪਾਂ ਜਿਹੜੇ ਟਰੈਕ ਤੋਂ ਵਾਪਸ ਆਏ ਉੱਥੇ ਫਿਰ ਚਲੇ ਜਾਣਾ 36 ਤੋਂ ਵਾਪਸ ਆ ਕੇ ਆਹ ਵੀਕਐਂਡ 'ਤੇ ਫਿਰ ਆਪਾਂ 32 ਡਿਗਰੀ 'ਤੇ ਪਹੁੰਚ ਜਾਣਾ। ਪਰ ਜਿਹੜਾ ਵੀਕਡੇ ਹੋਣਗੇ ਉਹ ਥੋੜ੍ਹੇ ਜਿਹੇ ਘੱਟ ਰਹਿਣਗੇ, ਜਾਣੀ ਕਿ ਅੱਜ 28 ਡਿਗਰੀ, 30 ਡਿਗਰੀ, ਅਤੇ ਫਿਰ 20 ਡਿਗਰੀ, ਅਤੇ ਜਿਹੜਾ ਵੀਰਵਾਰ ਦਾ ਦਿਨ ਹੋਊਗਾ 19 ਡਿਗਰੀ 'ਤੇ ਆਪਾਂ ਆਸ ਪਾਸ ਰਹਾਂਗੇ। ਅਤੇ ਅੱਜ ਦਾ ਦਿਨ ਕਿੱਦਾਂ ਦਾ ਵੈਦਰ ਆਊਟਸਾਈਡ ਕਿੱਦਾਂ ਦਾ ਉਹ ਤੁਸੀਂ ਦੱਸਣਾ। ਜਦੋਂ ਮੈਂ ਉਦੋਂ ਥੋੜ੍ਹੇ ਥੋੜ੍ਹੇ ਬੱਦਲ ਜਿਹੇ ਸੀਗੇ, ਪਰ ਗਰਮੀ ਹੈਗੀ ਸੀਗੀ। ਅਤੇ ਜਿਹੜੀ ਹਵਾ ਦੀ ਰਫ਼ਤਾਰ ਦੀ ਗੱਲ ਕਰਦੇ ਹਾਂ, 23 ਕਿਲੋਮੀਟਰ ਦੀ ਰਫ਼ਤਾਰ ਦੀ ਨਾਲ ਜਿਹੜੀ ਹਵਾ ਚੱਲ ਰਹੀ ਹੈ, ਜਾਣੀ ਕਿ ਘੰਟੇ ਦੀ, ਤਾਂ ਥੋੜ੍ਹੀ ਥੋੜ੍ਹੀ ਹਵਾ ਚੱਲ ਰਹੀ ਹੈ, ਜਾਣੀ ਕਿ ਸਿੱਲੀ ਸਿੱਲੀ ਜੀ ਹਵਾ ਚੱਲ ਰਹੀ ਹੈ। ਬਾਹਰ ਸੂਰੀ ਦੇਵਤੇ ਦੀ ਗੱਲ ਕਰਦੇ ਹਾਂ, ਜਦੋਂ ਦਰਸ਼ਨ ਦਿੱਤੇ ਨੇ ਆਪਾਂ ਨੂੰ 5:25, ਜਾਣੀ ਕਿ ਦੇਖੋ ਕਿੰਨਾ ਅਰਲੀ ਜਿਹੜਾ ਸੂਰਜ ਉਦੇ ਹੋਣ ਲੱਗ ਪਿਆ ਹੁਣ। ਅਤੇ ਜੇ 9:28 ਦੇ ਉੱਤੇ ਸੂਰਦੇਵ ਜੀ ਆਪਾਂ ਨੂੰ ਬਾਏ ਬਾਏ ਕਹਿਣਗੇ, ਜਾਣੀ ਕਿ ਬੜੇ ਵੱਡੇ ਦਿਨ ਨੇ, ਖੁੱਲ੍ਹੇ ਖੁੱਲ੍ਹੇ ਜਿਹੇ ਦਿਨ ਨੇ। ਅਤੇ ਆਪਾਂ ਦੇਖਦੇ ਹੁੰਦੇ ਇਹ ਦਿਨਾਂ ਦੇ ਵਿੱਚ ਵਿਨੀਪੈਗ ਦੇ ਵਿੱਚ, ਜਾਣੀ ਕਿ ਕੈਨੇਡਾ ਦੇ ਵਿੱਚ ਮੋਸਟਲੀ ਆਪਾਂ ਵਿਆਹ ਦੇਖਣ ਨੂੰ ਮਿਲ ਜਾਂਦੇ ਆਪਾਂ ਨੂੰ। ਆਪਾਂ ਦੇਖਦੇ ਹੁੰਦੇ ਕਿ ਬੜੇ ਵਿਆਹ ਬੁੱਕ ਹੋਏ ਹੁੰਦੇ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਦਿਨ ਮਸਾਂ ਖੁੱਲ੍ਹੇ ਮਿਲਦੇ। ਸਰਦੀਆਂ ਦੇ ਵਿੱਚ ਤਾਂ ਬਸ ਤੁਹਾਨੂੰ ਪਤਾ ਆ ਕਿ ਬਸ ਅੰਦਰ ਬਹਿ ਜਾਓ, ਚਾਹ ਪੀ ਲਓ, ਬਸ ਘਰ ਬਹਿ ਕੇ ਇਹੀ ਚੱਲਦਾ ਰਹਿੰਦਾ ਆ। ਅਤੇ ਵੇਟ ਕਰਦੇ ਰਹਿੰਦੇ ਕਦੋਂ ਗਰਮੀਆਂ ਆਉਣ, ਅਤੇ ਕਦੋਂ ਆਪਾਂ ਘੁੰਮਣਾ ਫਿਰਨਾ ਸਟਾਰਟ ਕਰਕੇ। ਅਤੇ ਹੁਣ ਘੁੰਮਣਾ ਫਿਰਨਾ ਸਟਾਰਟ ਹੋ ਗਿਆ ਹੁਣ, ਅਤੇ ਸਾਰਿਆਂ ਨੇ ਘੁੰਮਣ ਫਿਰਨ ਦੀਆਂ ਤਿਆਰੀਆਂ ਵੀ ਕਰ ਲਈਆਂ ਹੋਣੀਆਂ ਕਿ ਜੂਨ ਦਾ ਪਹਿਲਾ ਵੀਕ ਚੱਲ ਪਿਆ, ਅਤੇ ਬਈ ਚੱਲੋ ਕਿੱਥੇ ਘੁੰਮਣਾ ਫਿਰਨਾ ਸ਼ੁਰੂ ਕਰੀਏ। ਅਤੇ ਜੇ ਗੱਲ ਕਰਦੇ ਹਾਂ ਆਪਾਂ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ, 27 ਡਿਗਰੀ ਟੈਂਪਰੇਚਰ ਆ ਜੀ ਰਾਤ ਦਾ, ਅਤੇ ਸੂਬਾ ਦਾ 30 ਡਿਗਰੀ, ਅਤੇ ਜਿਹੜਾ ਆਫਟਰਨੂਨ ਆ 37 ਡਿਗਰੀ। ਜਾਣੀ ਕੁੱਲ ਮਿਲਾ ਕੇ ਗਰਮੀ ਸਿਖਰਾਂ 'ਤੇ ਪੈ ਰਹੀ ਆ, ਅਤੇ ਗਰਮੀ ਪੂਰੇ ਵੱਟ ਕੱਢੀ ਜਾਂਦੀ ਹੈ। ਜਿਵੇਂ ਆਪਾਂ 34-36 ਤੋਂ ਵਾਪਸ ਆਏ ਹਾਂ, ਅਤੇ ਸੇਮ ਆਪਾਂ ਥੋੜ੍ਹਾ ਬਹੁਤਾ ਤਾਂ ਆਪਾਂ ਪੰਜਾਬ ਦੇ ਨਾਲ ਰਲੇ ਪਏ ਸੀਗੇ। ਪੰਜਾਬ ਜਿਵੇਂ ਗਰਮੀ ਅੱਤਦੀ ਪੈਂਦੀ ਆ, ਸੇਮ ਵਿਨੀਪੈਗ 'ਚ ਜੇ ਸਨੋਅ ਅੱਤਦੀ ਪੈਂਦੀ ਆ, ਅਤੇ ਗਰਮੀ ਵੀ ਅੱਤੀ ਕਰਾਉਂਦੀ ਆ। ਅਤੇ ਥੋੜ੍ਹਾ ਜਿਹਾ ਆਪਾਂ ਚਾਨਣਾ ਮਾਰ ਲੈਂਦੇ ਹਾਂ ਅੱਜ ਦਾ ਜਿਹੜਾ ਦਿਨ ਆ, ਕੀ ਕੁਝ ਹੋ ਰਿਹਾ ਆਲੇ ਦੁਆਲੇ ਆਪਣੇ, ਉਹ ਵੀ ਨਿਗਾਹ ਮਾਰਨੀ ਬਹੁਤ ਜ਼ਰੂਰੀ ਆ। ਅਤੇ ਅਮੈਰੀਕਾ ਦੇ ਵਿੱਚ ਇੱਕ ਬੜਾ ਹੀ ਵੱਡਾ ਵਿਵਾਦ ਸਾਹਮਣੇ ਆਇਆ, ਜਿਹੜਾ ਵਿਕਰਮ ਡਿੱਗਵਾ ਨੂੰ ਉਹਨਾਂ ਨੂੰ ਉਮਰ ਕੈਦ ਦਾ ਜਿਹੜਾ ਸਾਹਮਣਾ ਕਰਨਾ ਪਊਗਾ ਹੁਣ। ਜਿਹੜਾ ਸਿੱਖ ਕਿਰਪਾ ਨੂੰ ਵਿਵਾਦ ਸੀਗਾ, ਉਹਨਾਂ ਨੇ ਕਿਰਪਾਨ ਪਾਈ ਹੋਈ ਸੀਗੀ, ਪਰ ਕਿਸੇ 'ਤੇ ਉਹਨਾਂ ਨੇ ਹਮਲਾ ਕਰਤਾ ਸੀਗਾ, ਅਤੇ 18 ਸਾਲਾਂ ਦਾ ਨੌਜਵਾਨ ਸੀਗਾ ਜਿਹੜਾ, ਅਤੇ ਉਹਦੀ ਕਿੰਨਾ ਡੈਥ ਹੋ ਗਈ ਸੀਗੀ। ਤਾਂ ਉਹਦੇ ਕਰਕੇ, ਅਤੇ ਹੁਣ ਇਹਨਾਂ ਚੀਜ਼ਾਂ ਦੇ ਉੱਤੇ ਹੁਣ ਕੋਰਟ ਐਕਸ਼ਨ ਲੈ ਰਹੀ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਵੀ ਕਿਉਂ ਸਖਤੀ ਹੋ ਰਹੀ ਹੈ, ਜਿਹੜਾ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਿਰਪਾਨ ਪਾ ਕੇ ਆਪਾਂ ਨੂੰ ਕਿਤੇ ਜਾਣ ਨਹੀਂ ਦਿੱਤਾ ਜਾਂਦਾ, ਬੜੇ ਵਿਵਾਦ ਛਿੜ ਜਾਂਦੇ ਆ। ਅਤੇ ਉਹ ਰੀਜ਼ਨ ਇਹੀ ਨੇ ਕਿ ਜਦੋਂ ਕੋਈ ਇੱਦਾਂ ਦਾ ਹੁੰਦਾ ਆ, ਅਤੇ ਕਿਰਪਾਨ ਵਾਲਾ ਬੰਦਾ ਕੋਈ ਇੱਦਾਂ ਦੀ ਕਹਿੰਦੇ ਹੁੰਦੇ ਆ, ਆਪਣੇ ਮੁਲਕਾਂ ਦੇ ਵਿੱਚ ਤਾਂ ਹੁੰਦਾ ਵੀ ਹੈ, ਜਿਵੇਂ ਕਹਿੰਦੇ ਹੁੰਦੇ ਆ ਕਸੂਰ ਇੱਕ ਦਾ ਅਤੇ ਸਜ਼ਾ ਸਾਰਿਆਂ ਨੂੰ, ਜਿਵੇਂ ਫੌਜ ਦੇ ਵਿੱਚ ਇਹ ਹੁੰਦਾ ਹੈ। ਤਾਂ ਸੇਮ ਉਹ ਚੀਜ਼ ਆ ਕਿ ਸਜ਼ਾ ਸਾਰਿਆਂ ਨੂੰ ਮਿਲਦੀ, ਬਸ ਭੁਗਤਣਾ ਸਾਰਿਆਂ ਨੂੰ ਪੈਂਦਾ। ਪੰਜਾਬੀ ਇੱਕ ਗਲਤੀ ਕਰਦਾ ਅਤੇ ਭੁਗਤਣਾ ਸਾਰਿਆਂ ਨੂੰ ਪੈਂਦਾ। ਅਤੇ ਉਵੇਂ ਇੱਕ ਕਈ ਆਪਣੇ ਸਿੱਖ ਰਾਵੇ ਦੇ ਵਿੱਚ ਕਹਿ ਲਓ ਕਿ ਸਿੱਖ ਪਹਿਰਾਵੇ ਦੇ ਵਿੱਚ ਕਈ ਲੋਕ ਇੱਦਾਂ ਦੇ ਨੇ ਕਿ ਜਿਹੜੇ ਨਕਲੀ ਸਿਰਫ ਆਪਣੇ ਖਿਲਾਫ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੇ ਨੇ। ਤਾਂ ਇਸ ਚੀਜ਼ ਬਾਰੇ ਕੋਈ ਨਾ ਕੋਈ ਐਕਸ਼ਨ ਜ਼ਰੂਰ ਲੈਣੇ ਚਾਹੀਦੇ ਆ ਕਿ ਤਾਂ ਕਿ ਕੋਈ ਇੱਦਾਂ ਦਾ ਸਿੱਖ ਪਹਿਰਾਵੇ ਦੇ ਵਿੱਚ ਆ ਕੇ ਕੋਈ ਇੱਦਾਂ ਦੀ ਹਰਕਤ ਨਾ ਕਰੇ, ਅਤੇ ਜਿਹੜਾ ਸਿੱਖਾਂ ਦੇ ਉੱਤੇ ਦਾਗ ਨਾ ਲੱਗੇ, ਕਿਉਂਕਿ ਬਹੁਤ ਜ਼ੋਰ ਲੱਗ ਜਾਂਦਾ ਆਪਣਾ ਪੰਜਾਬੀ ਨੂੰ, ਪੰਜਾਬੀਅਤ ਨੂੰ ਅੱਗੇ ਲੈ ਕੇ ਜਾਣ ਵਾਸਤੇ, ਸਿੱਖ ਇਜ਼ਮ ਨੂੰ ਅੱਗੇ ਲੈ ਕੇ ਜਾਣ ਵਾਸਤੇ ਬਹੁਤ ਜ਼ੋਰ ਲੱਗ ਜਾਂਦਾ। ਪਰ ਕਿਤੇ ਨਾ ਕਿਤੇ ਜੇ ਇੱਦਾਂ ਦੀਆਂ ਕੁਝ ਹਰਕਤਾਂ ਹੁੰਦੀਆਂ ਨੇ, ਤਾਂ ਕਿਤੇ ਨਾ ਕਿਤੇ ਆਪਾਂ ਨਿਸ਼ਾਨੇ 'ਤੇ ਆ ਜਾਂਦੇ ਹਾਂ, ਗੌਰਮੈਂਟ ਦੇ ਵੀ ਨਿਸ਼ਾਨੇ 'ਤੇ ਆ ਜਾਂਦੇ, ਅਤੇ ਲੋਕਾਂ ਦੇ ਵੀ ਨਿਸ਼ਾਨੇ 'ਤੇ ਆਉਂਦੇ ਹਾਂ। ਆਪਾਂ ਨੂੰ ਹੇਡਿਜ਼ਮ ਦਾ ਸਾਹਮਣਾ ਕਰਨਾ ਪੈਂਦਾ, ਆਪਾਂ ਦੇਖਦੇ ਹਾਂ, ਕਿਉਂਕਿ ਬਗਾਨੇ ਮੁਲਕਾਂ ਦੇ ਵਿੱਚ ਆਏ ਹੋਏ ਹਾਂ, ਅਤੇ ਜੇ ਇੱਥੋਂ ਦੀ ਧਰਤੀ 'ਤੇ ਰਹਿਣਾ ਤਾਂ ਆਪਾਂ ਨੂੰ ਰਿਸਪੈਕਟ ਦੇਣੀ ਪਊਗੀ, ਤਾਂ ਹੀ ਰਿਸਪੈਕਟ ਆਪਾਂ ਨੂੰ ਮਿਲੂਗੀ। ਅਤੇ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਰਹਾਂਗੇ। ਅਤੇ ਇਰਾਨ ਅਤੇ ਅਮਰੀਕਾ ਯੁੱਧ ਵਿੱਚ ਨਵੀਂ ਜਿਹੜਾ ਟਵਿਸਟ ਸਾਹਮਣੇ ਆਇਆ, ਅਮੈਰੀਕਾ ਨੇ ਇਰਾਨ ਉੱਤੇ ਹਮਲਾ ਕੀਤਾ, ਇਰਾਨ ਨੇ ਕੁਵੈਤ ਅਮਰੀਕੀ ਬੇਸ ਉੱਤੇ ਹਮਲਾ ਕੀਤਾ। ਇਹਦੇ ਬਾਰੇ ਵੀ ਡਿਟੇਲ ਦੇ ਵਿੱਚ ਗੱਲਬਾਤ
ਡਾਊਨ ਆਇਆ ਸੀਗਾ, ਹੁਣ 164 ਸਮਥਿੰਗ ਆਪਾਂ ਦੇਖ ਰਹੇ ਸੀਗੇ, ਜਿਹੜਾ ਥੋੜ੍ਹਾ ਜਿਹਾ ਰਾਹਤ ਮਿਲ ਰਹੀ ਸੀਗੀ। ਪਰ ਜੇ ਇੱਦਾਂ ਦੇ ਹਾਲਾਤ ਰਹੇ, ਫਿਰ ਜੰਗ ਜੁੰਗ ਜੇ ਵਾਲੇ ਸਾਰ ਜੇ ਲੱਗ ਰਹੇ ਆ, ਤਾਂ ਫਿਰ ਕਿਤੇ ਨਾ ਕਿਤੇ ਆਪਾਂ ਨੂੰ ਗੈਸ ਪ੍ਰਾਈਜ਼ ਅਪ ਦੇਖਣ ਨੂੰ ਮਿਲ ਸਕਦੇ ਆ, ਤਾਂ ਕਿਤੇ ਨਾ ਕਿਤੇ ਵੀ ਚਿੰਤਾ ਦਾ ਵਿਸ਼ਾ ਆ। ਜੇ ਇੱਦਾਂ ਦਾ ਕੁਝ ਹੁੰਦਾ, ਪਹਿਲੀ ਤਾਂ ਗੱਲ ਸ਼ਾਂਤੀ ਬਣੀ ਰਹੇ, ਆਪਾਂ ਤਾਂ ਇਹੀ ਕਾਮਨਾ ਕਰਦੇ ਹਾਂ ਕਿ ਸ਼ਾਂਤੀ ਬਣੀ ਰਹੇ, ਜਿਹਦੇ ਕਰਕੇ ਥੋੜ੍ਹਾ ਜਿਹਾ ਆਪਾਂ ਨੂੰ ਰਾਹਤ ਵੀ ਮਿਲੇਗੀ ਪੈਟਰੋਲ ਦੇ ਵਿੱਚ ਵੀ, ਅਤੇ ਹੋਰ ਕਈ ਚੀਜ਼ਾਂ ਦੇ ਵਿੱਚ ਵੀ ਆਪਾਂ ਨੂੰ ਇਸ ਚੀਜ਼ ਦਾ ਫਾਇਦਾ ਹੋਊਗਾ। ਅਤੇ ਬਸ ਅਮਨ ਸ਼ਾਂਤੀ ਬਣਾ ਰਹੇ, ਇਹੀ ਆਪਾਂ ਅਰਦਾਸ ਕਰਾਂਗੇ। ਅੱਗੇ ਡੀਪਲੀ ਇਸ ਬਾਰੇ ਗੱਲ ਕਰਾਂਗੇ। ਅਤੇ ICC ਵੱਲੋਂ ਸਸਪੈਂਡ ਕੀਤੀ ਗਈ ਹੈ ਕੈਨੇਡਾ ਦੀ ਜਿਹੜੀ ਟੀਮ ਸੀਗੀ, ਉਹਦੇ ਵੱਡਾ ਅਪਡੇਟ ਆ ਰਿਹਾ ਕਿ ICC ਨੇ ਕ੍ਰਿਕਟ ਕੈਨੇਡਾ ਨੂੰ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ। ਪਿੱਛੇ ਜੇ ਆਪਣੇ ਇੰਡੀਆ ਦੇ ਵਿੱਚ ਇੱਕ ਮੀਟਿੰਗ ਬੁਲਾਈ ਗਈ ਸੀ, ਜਿਹਦੇ ਵਿੱਚ ਇਹ ਅਹਿਮ ਫੈਸਲੇ ਲਏ ਗਏ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਐਲੀਗੇਸ਼ਨ ਲੱਗੇ ਆ ਕਰਪਸ਼ਨ ਦੇ ਅਤੇ ਹੋਰ ਧਮਕੀਆਂ ਵਗੈਰਾ ਦੇ ਇਲਜ਼ਾਮ ਲੱਗੇ ਆ ਕ੍ਰਿਕਟ ਟੀਮ ਦੇ ਉੱਤੇ ਜਿਹੜੀ ਕੈਨੇਡਾ ਦੇ ਉੱਤੇ। ਤਾਂ ਕਿਤੇ ਨਾ ਕਿਤੇ ਮੇਜਰ ਅਪਡੇਟ ਨੇ ਕ੍ਰਿਕਟ ਦੇ ਰਿਗਾਰਡਿੰਗ, ਜਿਹੜਾ ICC ਵੱਲੋਂ ਜਿਹੜਾ ਐਕਸ਼ਨ ਲਿਆ ਗਿਆ ਆ। ਅਤੇ ਕਿਉਂਕਿ ਪਿੱਛੇ ਜੇ ਮੀਟਿੰਗ ਬੁਲਾਈ ਗਈ ਸੀਗੀ ਆਪਣੇ ਇੰਡੀਆ ਦੇ ਵਿੱਚ, ਅਤੇ ਉੱਥੇ ਬੈਠਕ ਦੇ ਵਿੱਚ ਇਹ ਅਹਿਮ ਫੈਸਲੇ ਲੈ ਕੇ ਸਸਪੈਂਡ ਕੀਤਾ ਗਿਆ ਆ। ਅਤੇ ਇਸ ਦੇ ਨਾਲ ਹੀ ਇੱਕ ਹੋਰ ਬ੍ਰੈਂਪਟਨ ਤੋਂ ਜਿਹੜੀ ਨਿਊਜ਼ ਆ ਰਹੀ ਹੈ ਕਿ ਸਿਮਰਨ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨੇ ਨਵੇਂ ਬੱਚੇ ਦੀ ਹੱਤਿਆ ਕੀਤੀ। 23 ਸਾਲਾਂ ਦੀ ਇਹ ਲੜਕੀ ਸੀ ਜਿਹਨੇ ਬੱਚੇ ਨੂੰ ਜਨਮ ਦਿੱਤਾ ਫਿਰ ਉਹਨੂੰ ਮਾਰ ਦਿੱਤਾ। ਅਤੇ ਇਹਦੇ ਬਾਰੇ ਕੀ ਅਪਡੇਟ ਨੇ ਹੋਰ, ਜੇ ਕਿਸੇ ਸਾਡੇ ਲਿਸਨਰ ਨੂੰ ਪਤਾ ਤਾਂ ਇਸ ਖਬਰ ਬਾਰੇ, ਤਾਂ ਸਾਨੂੰ ਜ਼ਰੂਰ ਇਸ ਦੇ ਬਾਰੇ ਕੋਈ ਅਪਡੇਟ ਕਰਿਓ ਜੇ। ਅਤੇ ਇੱਕ ਜ਼ਾਰਾ ਤੋਂ ਬਹੁਤ ਵੱਡੀ ਨਿਊਜ਼ ਆ ਰਹੀ ਆ, ਕੰਪਨੀ ਨੇ ਈਮੇਲ ਭੇਜੇ ਨੇ। ਆਪਾਂ ਸਾਰਿਆਂ ਨੇ ਸ਼ੋਪਿੰਗ ਕਰਦੇ ਹਾਂ ਅਤੇ ਸਾਰੇ ਉੱਥੇ ਆਪਣਾ ਈਮੇਲ ਭਰ ਦਿੰਦੇ ਹੁੰਦੇ, ਆਪਾਂ ਜਦੋਂ ਵੀ ਜਾਂਦੇ ਉਹ ਪੁੱਛ ਲੈਂਦੇ ਹੁੰਦੇ ਵੀ ਤੁਹਾਨੂੰ ਨੈਕਸਟ ਅਪਡੇਟ ਅਸੀਂ ਭੇਜ ਦਾਂਗੇ, ਤੁਸੀਂ ਸਾਨੂੰ ਈਮੇਲ ਦੇ ਦਿਓ। ਆਪਾਂ ਈਮੇਲ ਤਾਂ ਭਰ ਦਿੰਦੇ ਉੱਥੇ, ਪਰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਯਾਰ ਇਹਦਾ ਇੱਦਾਂ ਵੀ ਹੋ ਸਕਦਾ। ਤਾਂ ਕਾਫੀ ਸਾਰੇ ਉਹਨਾਂ ਨੇ ਅਪਡੇਟ ਭੇਜੇ ਨੇ ਕਿ ਤੁਹਾਡਾ ਡਾਟਾ ਲੀਕ ਹੋਣ ਦੀ ਚੇਤਾਵਨੀ ਦਿੱਤੀ ਉਹਨਾਂ ਨੇ। ਵੈਸੇ ਉਹਨਾਂ ਨੇ ਕਿਹਾ ਕਿ ਤੁਹਾਡਾ ਪਾਸਪੋਰਟ ਵਗੈਰਾ ਜਾਂ ਹੋਰ ਪਰਸਨਲ ਜਿਵੇਂ ਆਪਣਾ ਬੈਂਕ ਡਿਟੇਲ ਆ, ਉਹ ਕੋਈ ਬੈਂਕ 'ਚੋਂ ਤੁਹਾਡਾ ਕੋਈ ਚੋਰੀ ਹੋਣ ਦੀ ਡਰ ਨਹੀਂ ਗਾ, ਜਾਂ ਪਾਸਪੋਰਟ ਵਗੈਰਾ ਤੁਹਾਡਾ ਉਹਦੀ ਕੋਈ ਡਿਟੇਲ ਚੋਰੀ ਨਹੀਂ ਹੋਊਗੀ। ਪਰ ਕਿਤੇ ਨਾ ਕਿਤੇ ਫਿਰ ਵੀ ਥੋੜ੍ਹਾ ਜਿਹਾ ਅਲਰਟ ਰਹੋ, ਜੇ ਕਿਸੇ ਨੂੰ ਵੀ ਕੋਈ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਸਾਡੇ ਨਾਲ ਕੰਟੈਕਟ ਕਰਿਓ। ਜੇ ਇੱਦਾਂ ਦੀਆਂ ਜਿਹੜੀਆਂ ਆਪਾਂ ਨੂੰ ਨਿਊਜ਼ ਸਾਹਮਣੇ ਆ ਰਹੀਆਂ ਨੇ, ਜ਼ਾਰਾ ਜਿਹੜਾ ਆਪਾਂ ਸਾਰਿਆਂ ਨੇ ਸ਼ੋਪਿੰਗ ਕਰਦੇ ਹਾਂ, ਅਤੇ ਆਪਾਂ ਨੂੰ ਪਤਾ ਕਿ ਉੱਥੇ ਜਾ ਕੇ ਆਪਾਂ ਕੋਈ ਵੀ ਆਪਾਂ ਸ਼ੋਪਿੰਗ ਸੈਂਟਰ 'ਚ ਜਾਂਦੇ ਹਾਂ, ਆਪਾਂ ਕਿਸੇ ਵੀ ਸ਼ੋਪ 'ਤੇ ਜਾਂਦੇ ਹਾਂ, ਸਟੋਰ 'ਤੇ ਜਾਂਦੇ ਹਾਂ, ਆਪਾਂ ਨੂੰ ਉੱਥੇ ਈਮੇਲ ਭਰਵਾ ਲੈਂਦੇ ਆ ਕਿ ਈਮੇਲ ਭਰ ਦਿਓ ਜੀ, ਤੁਹਾਨੂੰ ਅਸੀਂ ਔਫਰ ਭੇਜ ਦਾਂਗੇ ਜਿਹੜੀ ਨੈਕਸਟ ਔਫਰ ਆਊਗੀ ਸਾਡੀ ਜਾਂ ਕਿਤੇ ਵੀ ਆਉਂਦੀ ਆ, ਅਤੇ ਅਸੀਂ ਉਹਦੇ ਬਾਰੇ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਤਾਂ ਜੇ ਇੱਦਾਂ ਦੀਆਂ ਆਪਾਂ ਨੂੰ ਅਪਡੇਟ ਦੇ ਬਾਰੇ ਆਪਾਂ ਮੇਲ ਭਰ ਦਿੰਦੇ ਹਾਂ, ਪਰ ਜੇ ਇੱਦਾਂ ਦਾ ਆਪਣਾ ਡਾਟਾ ਚੋਰੀ ਹੋਣ ਲੱਗ ਪਿਆ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਡਰ ਤਾਂ ਹੈਗਾ ਕਿ ਕੋਈ ਨਾ ਕੋਈ ਆਪਣੀ ਗਲਤ ਇਨਫੋਰਮੇਸ਼ਨ ਦਾ ਕੋਈ ਯੂਜ਼ ਨਾ ਕਰ ਲਵੇ। ਤਾਂ ਕਿਤੇ ਨਾ ਕਿਤੇ ਉਹਦੇ ਬਾਰੇ ਹਜ਼ਾਰਾਂ ਨੇ ਕਾਫੀ ਸਾਰੇ ਲੋਕਾਂ ਨੂੰ ਅਪਡੇਟ ਭੇਜੇ ਨੇ, ਤਾਂ ਤੁਹਾਨੂੰ ਈਮੇਲ ਰਿਸੀਵ ਹੋਏ ਹੋਣਗੇ। ਤਾਂ ਘਬਰਾਉਣ ਦੀ ਲੋੜ ਨਹੀਂ ਕੋਈ ਜ਼ਿਆਦਾ, ਇਹਦੇ ਕੋਈ ਘਬਰਾਉਣ ਵਾਲੀ ਲੋੜ ਨਹੀਂ, ਕਿਉਂਕਿ ਤੁਸੀਂ ਬੈਂਕ ਡਿਟੇਲ ਨਹੀਂ ਕੋਈ ਉਹਦੇ ਨਾਲ ਤੁਹਾਡੀ ਭਰੀ ਹੁੰਦੀ, ਅਤੇ ਨਾ ਹੀ ਕੋਈ ਪਾਸਪੋਰਟ ਦੀ ਡਿਟੇਲ ਹੁੰਦੀ ਆ, ਤਾਂ ਕਰਕੇ ਤੁਸੀਂ ਸੇਫ ਹੋ, ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ। ਤਾਂ ਮੇਜਰ ਅਪਡੇਟ ਸੀਗਾ ਇਹ ਜ਼ਾਰਾ ਬਾਰੇ। ਅਤੇ ICC ਵੱਲੋਂ ਜਿਹੜਾ ਕੁਕੁਲ ਨੂਰ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹੜਾ USA ਦੇ ਵਿੱਚ ਅਤੇ ਡਰੱਗ ਟ੍ਰੈਫਿਕਿੰਗ ਅਤੇ ਮਨੀ ਲਾਂਡਰਿੰਗ ਦੇ ਉੱਤੇ ਇਲਜ਼ਾਮ ਲੱਗੇ ਨੇ ਇਹਦੇ 'ਤੇ। ਹਲੇ ਛੋਟੀ ਜਿਹੀ ਨਿਆਣੀ ਜਿਹੀ ਉਮਰ ਦਾ ਮੁੰਡਾ ਸੀਗਾ, ਅਤੇ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਆ ਅਮੈਰੀਕਾ ਦੇ ਵਿੱਚ, ਜਿਹੜੇ ਹੁਣ ਕਾਫੀ ਸਾਰੀ ਸਖਤੀ ਕੀਤੀ ਗਈ ਆ ਅਮੈਰੀਕਾ ਦੇ ਵਿੱਚ ਵੀ, ਆਪਾਂ ਦੇਖਦੇ ਹੁੰਦੇ ਹਾਂ ਕੈਨੇਡਾ 'ਚ ਵੀ ਹੁਣ ਕਾਫੀ ਸਖਤੀ ਹੋ ਗਈ ਹੈ ਇਸ ਚੀਜ਼ ਦੇ ਉੱਤੇ, ਅਤੇ ਅਮੈਰੀਕਾ ਦੇ ਵਿੱਚ ਵੀ ਕਾਫੀ ਅਮੈਰੀਕਾ ਜਿਹੜਾ ਸਖਤ ਚੱਲ ਰਿਹਾ ਇਹਨਾਂ ਚੀਜ਼ਾਂ ਦੇ ਉੱਤੇ। ਪਿੱਛੇ ਜੇ ਆਪਾਂ ਦੇਖਿਆ ਸੀ ਕਿੰਨੇ ਨੌਜਵਾਨਾਂ ਨੂੰ ਉਹਨਾਂ ਨੇ ਡਿਪੋਰਟ ਵੀ ਕੀਤਾ ਸੀਗਾ, ਤਾਂ ਥੋੜ੍ਹਾ ਜਿਹਾ ਧਿਆਨ ਰੱਖਣ ਦੀਆਂ ਗੱਲਾਂ ਨੇ। ਤਾਂ ਪਿੱਛੇ ਜੇ ਆਪਾਂ ਨੂੰ ਸੋਸ਼ਲ ਮੀਡੀਆ 'ਤੇ ਆਪਾਂ ਆਮ ਦੇਖਿਆ ਸੀਗਾ ਕਿ ਇੱਕ ਜਿਹੜੀ ਸਖਤ ਚੇਤਾਵਨੀ ਹੁਣ ਆਪਾਂ ਨੂੰ ਮਿਲ ਚੁੱਕੀ ਹੈ, ਜਿਹੜਾ ਆਪਾਂ ਹਥਿਆਰਾਂ ਦੇ ਨਾਲ ਜਿਹੜੀਆਂ ਫੋਟੋਜ਼ ਵੀਡੀਓ ਖਿੱਚ ਲੈਂਦੇ ਹਾਂ ਜਾਣੇ ਅਣਜਾਣੇ ਦੇ ਵਿੱਚ, ਕਈ ਵਾਰੀ ਫੁਕਰੀ ਮਾਰਨ ਨੂੰ ਕਹਿ ਲਓ ਜਾਂ ਕਈ ਵਾਰੀ ਸ਼ੌਂਕ ਹੁੰਦਾ, ਪਰ ਸ਼ੌਂਕ ਦੇ ਵਿੱਚ ਉਹ ਚੀਜ਼ਾਂ ਪਾ ਦਿੰਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਫੇਸਬੁੱਕ ਦੇ ਉੱਤੇ, ਟਿਕਟੋਕ ਦੇ ਉੱਤੇ, ਯੂਟਿਊਬ ਦੇ ਉੱਤੇ। ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਹੁਣ ਖਤਰੇ ਦਾ ਥੋੜ੍ਹਾ ਜਿਹਾ ਹੋ ਸਕਦੀਆਂ ਨੇ, ਕਿਉਂਕਿ ਆਪਾਂ ਨੂੰ ਪਿੱਛੇ ਜੇ ਨਿਊਜ਼ ਸਾਹਮਣੇ ਆਈ ਸੀ ਕਿ ਕਿਸੇ ਗੈਂਗਸਟਰ ਵੱਲੋਂ ਧਮਕੀ ਦਿੱਤੀ ਗਈ ਆ ਕਿ ਸਾਡੇ ਕੋਲ 1000 ਗਨਮੈਨ ਹੈਗੇ ਨੇ, ਅਤੇ ਪਰ ਉਸੇ ਦਿਨ ਦੀ ਜਿਹੜੀ ਕੈਨੇਡਾ ਪੁਲਿਸ ਆ, ਥੋੜ੍ਹੀ ਜਿਹੀ ਇੰਟੈਲੀਜੈਂਸੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਅਲਰਟ ਹੋ ਚੁੱਕੀਆਂ ਨੇ, ਉਹ ਵੈਰੀਫਾਈ ਕਰ ਰਹੀਆਂ ਨੇ ਹਰੇਕ ਪ੍ਰੋਫਾਈਲ ਨੂੰ ਕਿ ਕਿਤੇ ਵੀ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਕੋਈ ਨਿਊਜ਼ ਦੇ ਮਿਲਦੀ ਆ ਜਾਂ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਕਿਤੇ ਵੀ ਇੱਦਾਂ ਦਾ ਮਿਲਦਾ ਆ ਜਿੱਥੇ ਕੋਈ ਗਨ ਨਾਲ ਕੁਝ ਐਕਟੀਵਿਟੀ ਕਰ ਰਿਹਾ, ਤਾਂ ਉਸ ਚੀਜ਼ ਦਾ ਡੀਪਲੀ ਉਸ ਚੀਜ਼ ਉੱਤੇ ਦੇਖ ਰਹੇ ਨੇ ਕਿ ਕੋਈ ਬੰਦਾ ਇਹ ਜਿਹੜਾ ਹੈਗਾ ਇਹ ਜਾਣਬੁੱਝ ਕੇ ਇਹ ਚੀਜ਼ ਕਰ ਰਿਹਾ ਜਾਂ ਇਹਦੇ ਕੋਲ ਲਾਇਸੈਂਸ ਹੈਗਾ ਆ, ਜਾਣੀ ਕਿ ਉਹਨਾਂ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਕੇ ਜਾਇਆ ਜਾ ਰਿਹਾ, ਕਿਉਂਕਿ ਇੰਟੈਲੀਜੈਂਸੀ ਬਹੁਤ ਜ਼ਿਆਦਾ ਐਕਟਿਵ ਹੋ ਚੁੱਕੀ ਇਹਨਾਂ ਚੀਜ਼ਾਂ ਦੇ ਮਾਮਲੇ ਦੇ ਵਿੱਚ। ਜਦੋਂ ਇਹ ਮੇਜਰ ਅਪਡੇਟ ਉਹਨਾਂ ਨੂੰ ਰਿਸੀਵ ਹੋਇਆ, ਇੱਦਾਂ ਦੀ ਮੇਲ ਰਿਸੀਵ ਹੋਈ ਹੈ ਕਿ ਸਾਡੇ ਕੋਲ 1000 ਗਨਮੈਨ ਕਿਸੇ ਗੈਂਗਸਟਰ ਵੱਲੋਂ ਉਹਨਾਂ ਨੂੰ ਧਮਕੀ ਦਿੱਤੀ ਗਈ ਆ, ਤਾਂ ਜੇ ਤੁਸੀਂ ਵੀ ਸੋਸ਼ਲ ਮੀਡੀਆ ਦੇ ਉੱਤੇ ਜਾਣੇ ਅਣਜਾਣੇ ਦੇ ਵਿੱਚ ਆਪਦੇ ਯਾਰ ਦੋਸਤ
ਫੋਟੋ ਖਿੱਚੀ ਹੋਈ ਉਹ ਵੀ ਤੁਹਾਨੂੰ ਭਾਰੀ ਪੈ ਸਕਦੀ ਹਥਿਆਰਾਂ ਦੇ ਨਾਲ, ਤਾਂ ਥੋੜ੍ਹਾ ਜਿਹਾ ਧਿਆਨ ਰੱਖਣਾ ਹਥਿਆਰਾਂ ਦੇ ਨਾਲ ਫੋਟੋ ਖਿਚਾਉਣ ਲੱਗਿਆਂ, ਤਾਂ ਇਹ ਚੀਜ਼ਾਂ ਦਾ ਥੋੜ੍ਹਾ ਥੋੜ੍ਹਾ ਆਪਾਂ ਧਿਆਨ ਰੱਖੀਏ, ਥੋੜ੍ਹਾ ਜਿਹਾ ਸੇਫਟੀ ਦਾ ਆਪਦੇ ਆਪ ਦਾ ਧਿਆਨ ਰੱਖਿਆ ਕਰੋ। ਐਵੇਂ ਜਾਣੇ ਅਣਜਾਣੇ ਦੇ ਵਿੱਚ ਕਈ ਵਾਰੀ ਫੁਕਰੀ ਦੇ ਵਿੱਚ ਆਪਾਂ ਕਈ ਵਾਰੀ ਇੱਦਾਂ ਦਾ ਕੰਮ ਕਰ ਬੈਠਦੇ, ਫਿਰ ਆਪਾਂ ਪਛਤਾਉਂਦੇ ਹਾਂ ਕਿ ਯਾਰ ਮੇਰੇ ਤੋਂ ਤਾਂ ਗਲਤੀ ਹੋ ਗਈ, ਪਰ ਉਹ ਗਲਤੀ ਜਿਹੜੀ ਆਪਣੀ ਨਿੱਕੀ ਜਿਹੀ ਹੋਈ ਹੁੰਦੀ ਆਪਾਂ ਨੂੰ ਭਾਰੇ ਜੁਰਮਾਨੇ ਜਿਹੜੇ ਭਰਨੇ ਪੈ ਸਕਦੇ ਆ। ਦੇਖ ਲਿਆ ਕਰੋ, ਜੇ ਤੁਸੀਂ ਫੋਟੋ ਵੀਡੀਓ ਪਾ ਰਹੇ ਹੋ ਤੁਹਾਡੇ ਕੋਲ ਲਾਇਸੈਂਸ ਹੈਗਾ ਤਾਂ ਹੀ ਅਪਲੋਡ ਕਰਿਆ ਕਰੋ, ਅਤੇ ਇੱਕ ਸੇਫ ਜਗ੍ਹਾ ਦੇ ਉੱਤੇ ਤੁਸੀਂ ਜਿੱਥੇ ਸ਼ੂਟ ਰੇਂਜਾਂ ਬਣੀਆਂ ਹੋਈਆਂ ਨੇ ਉੱਥੇ ਜਾ ਕੇ ਹੀ, ਅਤੇ ਉਸ ਜਿਹੜੇ ਰੂਲ ਨੇ ਉੱਥੇ ਸਾਰੇ ਰੂਲ ਫੋਲੋ ਕਰਕੇ ਫਿਰ ਹੀ ਅੱਗੇ ਕਦਮ ਚੱਕਿਆ ਕਰੋ। ਅਤੇ ਅੱਗੇ ਦੀ ਨਿਊਜ਼ ਆ ਗਈ ਹੈ ਜੀ, ਘਰ ਤੋਂ ਕੁਝ ਕਦਮ ਦੂਰ 27 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਆ ਨਿਊਯਾਰਕ ਟੋਰਾਂਟੋ ਤੋਂ। ਇਹ ਘਟਨਾ ਸਾਹਮਣੇ ਆਈ ਹੈ ਤਾਂ ਕਿਤੇ ਨਾ ਕਿਤੇ ਇਹ ਬਹੁਤ ਸਾਰੀਆਂ ਆਪਾਂ ਨੂੰ ਨਿਊਜ਼ ਰੋਜ਼ਾਨਾ ਸਾਹਮਣੇ ਆਉਂਦੀਆਂ ਰਹਿੰਦੀਆਂ ਕਿ ਤੁਸੀਂ ਕੰਮ ਤੋਂ ਕੋਈ ਕੰਮ ਤੋਂ ਘਰੇ ਜਾ ਰਿਹਾ ਸੀਗਾ ਜਾਂ ਕੋਈ ਕਈ ਵਾਰੀ ਆਪਣੀ ਕਿਸੇ ਨਾਲ ਲਾਗ ਡਾਟ ਹੁੰਦੀ ਹੈ ਅਤੇ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਕਿਸੇ ਗੋਰੇ ਨਾਲ ਕੋਈ ਬਹਿਸ ਬੂਸ ਲੈਂਦੇ ਹਾਂ ਜਾਂ ਕੋਈ ਕਿਸੇ ਨਾਲ ਵੀ, ਤਾਂ ਕਈ ਵਾਰੀ ਆਪਣੀ ਦੁਸ਼ਮਣੀ ਜਾਣੇ ਅਣਜਾਣੇ ਦੇ ਵਿੱਚ ਪੈ ਜਾਂਦੀ, ਤਾਂ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ ਕਿ ਪਹਿਲਾਂ ਤਾਂ ਕਿਸੇ ਨੂੰ ਕੁਝ ਬੋਲੋ ਨਾ, ਥੋੜ੍ਹਾ ਗੁੱਸੇ 'ਤੇ ਕੰਟਰੋਲ ਰੱਖੋ, ਮਨ ਨੂੰ ਸ਼ਾਂਤ ਰੱਖੋ, ਕਿਉਂਕਿ ਆਪਾਂ ਸਾਰੇ ਹੀ ਦੇਖਦੇ ਹਾਂ ਕਿ ਅੱਜ ਕੱਲ੍ਹ ਕੋਈ ਨਹੀਂ ਕਿਸੇ ਦੀ ਗੱਲ ਸਹਿੰਦਾ ਹੈਗਾ, ਤਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਹਮਣੇ ਵਾਲਾ ਬੰਦਾ ਉਹਦੇ ਦਿਲ 'ਚ ਕੀ ਆ, ਤਾਂ ਆਪਾਂ ਉੱਥੇ ਸੋਚਦੇ ਹਾਂ ਕਿ ਸਟੋਰ 'ਤੇ ਚੱਲ ਲੜੇ ਹਾਂ ਗੱਲ ਉੱਥੇ ਹੀ ਖਤਮ ਹੋ ਗਈ ਆ, ਪਰ ਜਦੋਂ ਆਪਾਂ ਨੂੰ ਥੋੜ੍ਹੇ ਜਿਹੇ ਟਾਈਮ ਬਾਅਦ ਪਤਾ ਲੱਗਦਾ ਕਿ ਉਹੀ ਬੰਦਾ ਆਪਣੇ 'ਤੇ ਹਮਲਾ ਕਰ ਦਿੰਦਾ ਆਪਦੇ ਫਰੈਂਡਸ ਨਾਲ ਰਲ ਕੇ ਜਾਂ ਕਿਸੇ ਹਥਿਆਰ ਨਾਲ, ਤਾਂ ਥੋੜ੍ਹਾ ਬਹੁਤਾ ਧਿਆਨ ਰੱਖਿਆ ਕਰੋ ਤੁਹਾਡੇ

ਸਾਰਿਆਂ ਦੇ ਕਾਰੋਬਾਰ ਵਿੱਚ ਵਾਧਾ ਹੋਵੇ, ਜਿਹੜੇ ਭਰਾ ਸਾਡੇ ਟੈਕਸੀਆਂ ਚਲਾ ਰਹੇ ਨੇ, ਉਬਰ ਚਲਾ ਰਹੇ ਨੇ, ਟਰੱਕ ਚਲਾ ਰਹੇ ਨੇ, ਸਾਰੇ ਖੁਸ਼ੀ ਖੇੜੇ ਹੋਣੇ, ਸਾਰਿਆਂ ਨੂੰ ਘਰਾਂ 'ਚੋਂ ਵਧੀਆ ਖੁਸ਼ੀ ਖੁਸ਼ੀ ਦੀਆਂ ਨਿਊਜ਼ ਆਉਣ ਅਤੇ ਨੱਚਦੇ ਖੇਡਦੇ ਰਹੋ। ਅਤੇ ਆਹ ਵੀਕ ਵੀ ਤੁਹਾਡੇ ਵੀਕ ਦੀ ਵੀ ਸ਼ੁਰੂਆਤ ਹੋਈ ਹੈ ਅਤੇ ਮੰਥ ਦੀ ਵੀ ਸ਼ੁਰੂਆਤ ਹੋਈ ਆ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੁਸੀਂ ਸਦਾ ਹੱਸਦੇ ਖੇਡਦੇ ਰਹੋ, ਇਹੀ ਰੇਡੀਓ ਧਮਾਲ ਵੱਲੋਂ ਕਾਮਨਾ ਹੈ, ਤੁਹਾਡੇ ਲਈ ਅਰਦਾਸ ਆ। ਅਤੇ ਦਿਨ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਅਤੇ ਉਦੋਂ ਪਹਿਲਾਂ ਥੋੜ੍ਹਾ ਜਿਹਾ ਅਪਡੇਟ ਕਰਦਾ ਕਿ ਤਰਸੇਮ ਜੱਸਰ ਦਾ ਸ਼ੋਅ ਆ ਰਿਹਾ 14 ਜੂਨ ਨੂੰ, ਸੋ ਰੈਡੀ ਹੋ ਜਾਓ, 13 ਕੁ ਦਿਨ ਰਹਿ ਗਏ ਆ, ਅਤੇ ਜਲਦੀ ਜਲਦੀ ਟਿਕਟਾਂ ਲੈ ਲਓ। ਟਿਕਟਾਂ ਲੈਣ ਲਈ ਅਮਰੀਕ ਸਮਰਾ ਜੀ ਨਾਲ ਸੰਪਰਕ ਕਰ ਲਓ, 204-599-4467 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਪੰਜਾਬੀ ਵਿਰਸਾ ਵੀ ਆ ਰਿਹਾ ਇਸ ਵਾਰ, ਮਨਮੋਹਨ ਵਾਰੀ ਸੰਗਤਾਰ ਅਤੇ ਕਮਲ ਹੀਰ ਆ ਰਹੇ ਨੇ 21 ਅਗਸਤ ਨੂੰ, ਸਾ ਰੈਡੀ ਹੋ ਜਾਓ, ਪੰਜਾਬੀ ਵਿਰਸਾ ਵੀ ਆਪਣੇ ਨਾਲ ਆਉਣ ਵਾਲਾ ਆ, ਅਤੇ ਫੈਮਿਲੀ ਵਾਲਾ ਮਾਹੌਲ ਹੋਊਗਾ ਪੂਰਾ, ਅਤੇ ਫੈਮਿਲੀ ਨਾਲ ਦੇਖਣ ਵਾਲਾ ਸ਼ੋਅ ਆ, ਤਾਂ ਮਿਸ ਨਾ ਕਰਿਓ ਜੇ ਨੱਚਣ ਟੱਪਣ ਨੂੰ ਜਿਹਦਾ ਜੀ ਕਰਦਾ, ਤਾਂ ਜ਼ਰੂਰ ਟਿਕਟਾਂ ਲੈ ਲਿਓ ਜੇ। ਅਤੇ ਆ ਜਾਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫਸਟ ਸੌਂਗ ਦੇ ਨਾਲ, ਅਤੇ ਉਸ ਤੋਂ ਬਾਅਦ ਗੱਲਬਾਤ ਸਟਾਰਟ ਕਰਦੇ ਹਾਂ। ਅਸੀਂ ਟਿਕਟੋਕ ਦੇ ਉੱਤੇ ਵੀ ਲਾਈਵ ਹੋ ਚੁੱਕੇ ਹਾਂ, ਅਤੇ ਆ ਜਾਓ ਫਿਰ ਟਿਕਟੋਕ ਵਾਲਿਓ, ਲਾਈਕ ਸ਼ੇਅਰ ਕਰ ਦਿਓ, ਅਤੇ ਪਤਾ ਲੱਗ ਜਾਏ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ।

0: ਟੈਕ ਸਿਟੀ ਤੁਹਾਨੂੰ ਯਾਦ ਕਰਵਾਉਂਦਾ ਹੈ ਗਰਮੀਆਂ ਵਿੱਚ ਵਾਟਰ ਸਮਾਰਟ ਬਣਨ ਦੀ। ਜਦ ਕਦੇ ਵੀ ਤੁਸੀਂ ਪਾਣੀ ਨਾਲ ਜੁੜੀਆਂ ਖੇਡਾਂ ਦਾ ਆਨੰਦ ਮਾਣਦੇ ਹੋ, ਹਮੇਸ਼ਾ ਯਾਦ ਰੱਖੋ ਬੱਚਿਆਂ ਤੇ ਨਜ਼ਰ ਰੱਖਣ ਲਈ ਵੱਡਾ ਵਿਅਕਤੀ ਜਾਂ ਕੋਈ ਕੇਅਰਗਿਵਰ ਉਹਨਾਂ ਦੇ ਨੇੜੇ ਹੋਵੇ। ਯਾਦ ਰੱਖੋ, ਡੁੱਬਣਾ ਤੇਜ਼ ਤੇ ਚੁੱਪ ਚੁੱਪੀ ਤੇ ਵਾਪਰਦੀ ਘਟਨਾ ਹੈ, ਪਰ ਇਹ ਤੋਂ ਬਚਿਆ ਜਾ ਸਕਦਾ ਹੈ।
1: The only Vans event is on now at Winnipeg Kia. Until June 15th, receive big savings on all in-stock Kia Carnival gas and hybrid models. Plus, receive a $1,500 trade-in bonus, and current Kia owners receive a 1% rate reduction. The only Vans event at Winnipeg Kia until June 15th in the Waverly Auto Mall, 1717 Waverly Street. The deals are hotter at the south end of the city.
2: Kia's cost less at Winnipeg Kia.
3: 92.7 FM CKJS welcomes the X back to Exhibition Park.
4: Take part in one of Winnipeg's favorite summer traditions, June 12 to 21st.
3: With exciting midway rides, live entertainment, cultural nights, delicious food,
4: and fun for the whole family.
3: You can experience the sights,
4: sounds,
3: tastes, and excitement on us. Visit CKJS.com now to get your name and to win a pair of tickets for you and a friend.
4: The X returns June 12 to 21st
3: at Exhibition Park.
4: Be there
3: with 92.7 FM CKJS.

0: 92.7 FM CKJS.
1: Listen live on your mobile device or desktop
0: at ckjs.com.
2: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਆ ਅਤੇ ਅੰਮ੍ਰਿਤ ਮਾਨ ਦਾ ਵੀ ਇੱਕ ਗਾਣਾ ਨਵਾਂ ਆ ਚੁੱਕਿਆ ਜਿਹਨੇ ਨਹੀਂ ਨਹੀਂ ਸੁਣਿਆ ਆਪਾਂ ਤੁਹਾਨੂੰ ਸਾਰਿਆਂ ਨੂੰ ਸੁਣਾ ਦਿੰਦੇ ਹਾਂ ਅਤੇ ਟਿਕਟੋਕ ਦੇ ਉੱਤੇ ਜਿੰਨੇ ਵੀ ਲਾਈਵ ਜੁੜ ਚੁੱਕੇ ਬਹੁਤ ਸਾਰਾ ਪਿਆਰ ਆ ਸਾਰਿਆਂ ਨੂੰ ਸਾਰਿਆਂ ਨੂੰ ਮੋਸਟ ਵੈਲਕਮ ਆ ਜੀ 1000 ਲਾਈਕ ਹੋ ਚੁੱਕੇ ਨੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਸਾਰਾ ਪਿਆਰ ਦੇਣ ਵਾਸਤੇ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਉ ਅੱਗੇ ਅੱਗੇ ਸਟ੍ਰੀਮ ਨੂੰ ਟੈਪ ਟੈਪ ਕਰਦੇ ਕਰੋ ਸਕਰੀਨ ਦੇ ਉੱਤੇ ਅਤੇ ਇਸ ਤੋਂ ਪਹਿਲਾਂ ਆਪਾਂ ਗਾਣਾ ਪਲੇ ਕਰਕੇ ਸਾਰਿਆਂ ਨੂੰ ਦੱਸ ਗਏ ਕਿ ਸਪਰਿੰਗ ਮੈਡੋ ਕਲੀਨਿਕ ਫਾਰਮੇਸੀ ਅਤੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਣਗੇ ਤੁਹਾਨੂੰ ਮੇਲ ਫੀਮੇਲ ਡਾਕਟਰ ਮਿਲ ਜਾਣਗੇ ਨਵੇਂ ਪੇਸ਼ੈਂਟ ਵੀ ਲੈ ਰਹੇ ਨੇ ਟਰਾਂਸਕੋਨਾਈਜ਼ਡ ਵਿਨੀਪੈਗ ਦੇ ਵਿੱਚ ਹੈਗੇ ਨੇ ਵਾਕਇਨ ਵੀ ਜਾ ਸਕਦੇ ਹੋ ਤੁਸੀਂ ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਵੀ ਕਰਦੇ ਆ ਮੈਡੀਸਨ ਦੀ 1783 ਪਲੈਸਿਸ ਰੋਡ 'ਤੇ ਯੂਨਿਟ 19 'ਤੇ 204-417-0028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਰਾਈ ਸੀ ਪੀ ਕਾਊਟੀ ਕੋਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਜੀ ਐਸ ਟੀ ਫਿਲਿੰਗ ਬੁੱਕ ਕੀਪਿੰਗ ਸਰਵਿਸ ਜਾਂ ਸੀ ਆਰ ਆਡਿਟ ਦੇ ਵਿੱਚ ਤੁਹਾਨੂੰ ਸਪੋਰਟ ਚਾਹੀਦੀ ਆ ਤਾਂ ਜੀਵਨ ਭੁੱਲਰ ਜੀ ਨਾਲ ਸੰਪਰਕ ਕਰ ਲਓ 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ 204-509-0029 'ਤੇ ਤੁਸੀਂ ਸੰਪਰਕ ਕਰ ਸਕਦੇ ਹੋ 15/22 ਲੋਗਨ ਅਵੈਨਿਊ 'ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਅਤੇ ਰਾਜਮੁੰਦਰ ਜੀ ਨਾਲ ਸੰਪਰਕ ਕਰ ਲਓ ਜੇ ਨਵੇਂ ਘਰ ਦੀ ਤੁਸੀਂ ਮੌਰਗੇਜ ਕਰਾਉਣੀ ਹੈ ਜਾਂ ਰੀਨਿਊ ਕਰਾਉਣੀ ਹੋਵੇ 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ ਰੈਜ਼ੀਡੈਂਟਲ ਅਤੇ ਕਮਰਸ਼ੀਅਲ ਮੌਰਗੇਜ ਦੇ ਸਪੈਸ਼ਲ ਨੇ ਜੀ 204-963-9481 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਦੇ ਵਾਈ ਵੀ ਰੀਅਲ ਸਟੇਟ ਦਾ ਕੰਮ ਕਰਦੇ ਨੇ ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਰੁਪਿੰਦਰ ਮੁੱਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-998-9481 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਜੋ ਫਿਰ ਜਿਹੜਾ ਨਵਾਂ ਅੰਮ੍ਰਿਤ ਮਾਨ ਦਾ ਗਾਣਾ ਸੁਣ ਜਿਹੜਾ ਨਵਾਂ ਆਇਆ ਹੋਇਆ ਆਪਾਂ ਸੁਣ ਕੇ ਫਿਰ ਰੂਬਰੂ ਹੁੰਦੇ ਹਾਂ ਜੀ
3: ਤੇਰਾ ਜੀ ਲੱਗਣ ਲਾ ਦੀਏ ਤੈਨੂੰ ਗੋਨਿਆਣੇ ਵਾਲਾ ਸੁਣਾ ਦੀਏ

0: ਕਿਆ ਬਾਤ ਹੈ ਜੀ। ਮੈਂ ਕਹਿੰਦਾ ਸਿਰਾ ਲਾਇਆ ਪਿਆ ਅੰਮ੍ਰਿਤ ਮਾਨ ਨੇ ਨਵੇਂ ਗਾਣੇ ਦੇ ਵਿੱਚ, ਅਤੇ ਤੁਸੀਂ ਕਿਹੜਾ ਗਾਣਾ ਸੁਣਨਾ ਚਾਹੁੰਦੇ ਹੋ? ਅੱਜ ਦਿਨ ਦੀ ਸ਼ੁਰੂਆਤ ਕਰਨੀ ਹੈ ਆਪਾਂ, ਅਤੇ ਨਾਲ ਦੀ ਨਾਲ ਜਿਹੜਾ ਵੀਕ ਦੀ ਸ਼ੁਰੂਆਤ ਕਰਨੀ ਹੈ, ਅਤੇ ਨਾਲ ਦੀ ਨਾਲ ਮੰਥ ਦੀ ਵੀ ਸ਼ੁਰੂਆਤ ਕਰਨੀ ਹੈ। ਕੋਲਮ ਲਾ ਕੇ ਤਿੰਨ ਚੀਜ਼ਾਂ ਜੁੜੀਆਂ ਪਈਆਂ, ਅਤੇ ਤੁਸੀਂ ਜਿਹੜਾ ਮੰਥ ਦੀ ਸ਼ੁਰੂਆਤ ਵਿੱਚ ਕਿਹੜਾ ਕਿਹੜਾ ਗਾਣਾ ਸੁਣਨਾ, ਕਿੱਦਾਂ ਦੀ ਵਾਈਬ ਆ ਤੁਹਾਡੀ, ਸੈਡ ਜਿਹੀ ਵਾਈਬ ਆ, ਜਾਂ ਨੱਚਣ ਟੱਪਣ ਦੀ ਵਾਈਬ ਆ, ਜਾਂ ਹੱਸਣ ਖੇਡਣ ਜੇ ਵਾਲੇ ਸੁਣਨ ਦੀ ਵਾਈਬ ਆ, ਜਿੱਦਾਂ ਦੀ ਵਾਈਬ ਹੋਈ ਤੁਸੀਂ ਸਾਨੂੰ 204-780-8181 'ਤੇ ਸੰਪਰਕ ਕਰ ਸਕਦੇ ਹੋ। ਅਤੇ ਕੁਲਵੰਤ ਸਰਪੰਚ ਜੀ ਦੀ ਸਿਫਾਰਿਸ਼ ਆ ਚੁੱਕੀ, ਕਹਿੰਦੇ ਹਰਭਜਨ ਮਾਨ ਸੁਣਨ ਦੀ ਜੀ ਕਰ ਰਿਹਾ, ਅਤੇ ਹਰਭਜਨ ਮਾਨ ਲਾ ਦਿਓ ਜੀ, ਜ਼ਰੂਰ ਜੀ। ਚਲੋ ਫਿਰ ਆ ਜਾਓ, ਹਰਭਜਨ ਮਾਨ ਸੁਣਦੇ ਆ। ਸਰਪੰਚ ਸਾਹਿਬ ਮੋਸਟ ਵੈਲਕਮ ਕਰਦੇ ਹਾਂ, ਤੁਹਾਡਾ ਟਿਕਟੋਕ ਦੇ ਉੱਤੇ ਵੀ ਜੁੜ ਚੁੱਕੇ ਤੁਸੀਂ, ਅਤੇ ਹੋਰ ਵੀ ਆਪਣੇ ਕਾਫੀ ਸਾਰੇ ਜਿਹੜੇ ਲਿਸਨਰ ਨੇ ਅਤੇ ਆਪਣੇ ਟਿਕਟੋਕ ਦੇ ਉੱਤੇ ਜੁੜ ਚੁੱਕੇ ਨੇ, ਹੁਣ ਇਸ ਟਾਈਮ ਲਾਈਵ ਆਪਾਂ ਨੂੰ ਦੇਖ ਰਹੇ ਨੇ, ਸਾਰਿਆਂ ਨੂੰ ਮੋਸਟ ਵੈਲਕਮ ਆ ਜੀ। ਥੋੜ੍ਹਾ ਜਿਹਾ ਟੈਪ ਜਿਹਾ ਕਰਕੇ ਦਿਲ ਜਿਹਾ ਭੇਜ ਕੇ ਸਾਨੂੰ ਥੋੜ੍ਹਾ ਜਿਹਾ ਦੱਸ ਦਿਆ ਕਰੋ ਕਿ ਤੁਸੀਂ ਐਕਟਿਵ ਹੋ ਅਤੇ ਦੇਖ ਰਹੇ ਹੋ ਪ੍ਰੋਗਰਾਮ ਨੂੰ, ਅਤੇ ਪ੍ਰੋਗਰਾਮ ਤੁਹਾਨੂੰ ਵਧੀਆ ਲੱਗ ਰਿਹਾ, 2000 ਲਾਈਕ ਹੋ ਚੁੱਕੇ ਨੇ, ਕਿਆ ਬਾਤ ਆ। ਇੱਥੋਂ ਪਤਾ ਲੱਗ ਰਿਹਾ ਕਿ ਤੁਸੀਂ ਪੂਰੇ ਐਕਟਿਵ ਹੋ ਅਤੇ ਨਜ਼ਾਰੇ ਲੈ ਰਹੇ ਹੋ ਗਾਣਿਆਂ ਦੇ ਪੂਰੇ ਪੂਰੇ। ਅਤੇ ਆਪਾਂ ਕੋਲਰ ਲੈਣੇ ਸਟਾਰਟ ਕਰਦੇ ਨੇ, ਪਰ ਉਸ ਤੋਂ ਬਾਅਦ ਦੱਸ ਗਏ ਕਿ ਰੀਮੈਕਸ ਦੀ ਪਰਫੋਰਮੈਂਸ, ਰਿਐਲਟੀ ਦੀ ਫੈਮਲੀ ਦੇ ਵਿੱਚ ਤੁਹਾਡਾ ਸਵਾਗਤ ਹੈ, ਜਿਹੜੇ ਸਪੈਸ਼ਲ ਨੇ ਰੈਜ਼ੀਡੈਂਟ ਅਤੇ ਕਮਰਸ਼ੀਅਲ ਅਤੇ ਨਵੀਂ ਬਿਲਡਿੰਗ ਦੇ ਵਿੱਚ, ਅਤੇ ਬਹੁਤ ਸਾਰੀਆਂ ਓਪਰਚੁਨਿਟੀਆਂ ਤੁਹਾਨੂੰ ਮਿਲ ਜਾਣੀਆਂ, ਫੁੱਲ ਟਾਈਮ ਤੁਹਾਨੂੰ ਪਰਮਾਨੈਂਟ ਪੋਜੀਸ਼ਨ ਵੀ ਮਿਲ ਜਾਣੀ ਹੈ, ਅਤੇ ਔਫਰਾਂ ਵੀ ਬਹੁਤ ਸਾਰੀਆਂ ਮਿਲ ਜਾਣੀਆਂ, ਜਿਵੇਂ ਆਫਿਸ ਦੇ ਵਿੱਚ ਤੁਹਾਨੂੰ ਸਪੇਸ ਮਿਲ ਜਾਣੀ ਹੈ, ਕਲਾਇੰਟਸ ਨਾਲ ਮੀਟਿੰਗ ਕਰਨ ਦੇ ਲਈ ਫਲੈਕਸੀਬਲ, ਜਿਹੜੇ ਫੀਸ ਪੈਕੇਜ ਮਿਲ ਜਾਣੇ, ਅਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲਣਾ। ਟੌਪ ਪਰਫਾਰਮਿੰਗ ਏਜੰਟ ਟੀਮ ਹੈ ਜਿਹੜੀ, ਉਹਨਾਂ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲੂਗਾ। ਹੋਰ ਕੀ ਚਾਹੀਦਾ ਆ? ਬਸ ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਲਓ, 204-892-2385 ਦੇ ਉੱਤੇ, 982 ਸੈਂਟ ਮੈਰੀ ਰੋਡ ਵਿਨੀਪੈਗ, ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਲੈ ਲੈਗੀ ਜੀ, ਆਪਾਂ ਫਸਟ ਕਾਲਰ ਨੂੰ ਲੈਂਦੇ ਹਾਂ ਜੀ। ਰੇਡੀਓ ਤੁਮਾਲ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਵੀਰ ਜਵੰਦੇ ਦਾ,
1: ਹਾਂਜੀ ਤੂੰ ਦੱਸ ਪੈਂਦਾ।
0: ਰਾਜਵੀਰ ਜਵੰਦੇ ਦਾ ਤੂੰ ਦੱਸ ਪੈਂਦਾ,
1: ਹਾਂਜੀ
0: ਜ਼ਰੂਰ ਲਵਾਂਗੇ ਜੀ,
1: ਲਾਇਓ ਪੂਰਾ ਜੀ,
0: ਪੂਰਾ ਲਵਾਂਗੇ ਜੀ, ਤੂੰ ਦੱਸ ਪੈਂਦਾ।
1: ਓਕੇ ਥੈਂਕ ਯੂ,
0: ਠੀਕ ਹੈ ਜੀ, ਓਕੇ ਜੀ, ਧੰਨਵਾਦ ਜੀ। ਨੈਕਸਟ ਕਾਲਰ ਲੈ ਲਈਏ, ਰੇਡੀਓ ਤੁਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
2: ਹੋਰ ਠੀਕ ਹੈ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਰੁਤਬਾ ਯਾਰ ਦਾ ਅੱਜ ਲਾਭ ਹੀਰਾ ਵੀ ਸੁਣਾਂਗੇ, ਤੇ ਰਾਜਵੀਰ ਜਵੰਦਾ ਵੀ ਸੁਣਾਂਗੇ, ਤੇ ਉਸ ਤੋਂ ਪਹਿਲਾਂ ਡੀਰਲ ਕੋਲ ਸਾਬੀ ਭਿੰਦਰ ਦਾ ਵੀ ਗਾਣਾ ਆਪਾਂ ਨੂੰ ਇਹ ਵੀ ਆ ਚੁੱਕਿਆ ਹੈ ਵਟਸਐਪ ਦੇ ਉੱਤੇ, ਕਹਿੰਦੇ ਵੀ ਇਹ ਗਾਣਾ ਵੀ ਜ਼ਰੂਰ ਲਾ ਦਿਓ, ਇਹ ਵੀ ਜ਼ਰੂਰ ਲਾ ਦਿੰਦੇ ਹਾਂ। ਅਤੇ ਚਲੋ ਫਿਰ ਕੁਲਵੰਤ ਸਰਪੰਚ ਜੀ ਕਹਿੰਦੇ ਹਰਭਜਨ ਮਾਨ ਸੁਣਨਾ, ਅਤੇ ਉਹ ਵੀ ਆਪਾਂ ਬੈਕ ਟੂ ਬੈਕ ਜਿੰਨੇ ਵੀ ਤੁਸੀਂ ਫਰਮਾਇਸ਼ਾਂ ਕਰ ਚੁੱਕੇ ਅਤੇ ਆਪਾਂ ਬੈਕ ਟੂ ਬੈਕ ਪੂਰੀਆਂ ਕਰਾਂਗੇ। ਬਣੇ ਰਹੋ ਜੇ ਪ੍ਰੋਗਰਾਮ ਦੇ ਨਾਲ, ਅਤੇ ਕਰਦੇ ਹਾਂ ਸ਼ੁਰੂਆਤ। ਅਤੇ ਬਹੁਤ ਸਾਰਾ ਪਿਆਰ ਤੁਹਾਡਾ ਮਿਲ ਰਿਹਾ ਟਿਕਟੋਕ ਦੇ ਉੱਤੇ, ਧੰਨਵਾਦ ਸਾਰਿਆਂ ਦਾ, ਤਾਂ ਇੰਨਾ ਜ਼ਿਆਦਾ ਪਿਆਰ ਦੇਣ ਵਾਸਤੇ। ਅਤੇ ਖਿੱਚ ਕੇ ਕੰਮ ਆਪਾਂ ਹੁਣ ਥੋੜ੍ਹਾ ਜਿਹਾ ਢਿੱਲਾ ਨਹੀਂ ਪੈਣ ਦੇਣਾ ਗਾ, ਹਰਭਜਨ ਮਾਨ ਸੁਣ ਕੇ ਫਿਰ ਉਬਰੂ ਹੁੰਦੇ ਹਾਂ ਜੀ।

ਕਿਆ ਬਾਤ ਹੈ ਜੀ, ਬਹੁਤ ਹੀ ਘੈਂਟ ਗਾਣਾ ਸੁਣ ਕੇ ਆਏ ਹਾਂ ਅਤੇ ਅੱਜ ਆਪਾਂ ਨਾ ਸ਼ਾਇਰੀ ਸੁਣਨੀ ਆ ਸਾਰਿਆਂ ਤੋਂ, ਅਤੇ ਜਿਹਨੂੰ ਜਿਹਨੂੰ ਘੈਂਟ ਘੈਂਟ ਸ਼ਾਇਰੀ ਆਉਂਦੀ ਆ ਜਾਂ ਕਿਤੇ ਸੁਣੀ ਹੋਈ ਆ, ਤੁਹਾਨੂੰ ਲੱਗਦਾ ਕਿ ਆਹ ਸ਼ਾਇਰੀ ਦੀਆਂ ਲਾਈਨਾਂ ਬਹੁਤ ਘੈਂਟ ਸੀਗੀਆਂ ਅਤੇ ਤੁਸੀਂ ਸਾਰਿਆਂ ਨਾਲ ਸਾਂਝੀਆਂ ਕਰਨਾ ਚਾਹੁੰਦੇ ਹੋ, ਕਿਤੇ ਵੀ ਤੁਸੀਂ ਪੜ੍ਹੀਆਂ ਹੋਣ, ਚਾਹੇ ਦੇਬੀ ਮਖਸੂਸਪੁਰੀ ਦੀਆਂ ਜਾਂ ਹੋਰ ਵੀ ਕਈ ਆਪਣੇ ਬਹੁਤ ਘੈਂਟ ਘੈਂਟ ਲਿਖਾਰੀ ਨੇ, ਕਿਸੇ ਦੀ ਵੀ ਤੁਸੀਂ ਸ਼ਾਇਰੀ ਪੜ੍ਹੀ ਹੋਵੇ, ਤੁਹਾਨੂੰ ਲੱਗਦਾ ਕਿ ਇਹ ਅੱਜ ਆਪਾਂ ਸਾਰਿਆਂ ਦੇ ਰੂਬਰੂ ਰੱਖਾਂਗੇ, ਤਾਂ ਜ਼ਰੂਰ ਸਾਨੂੰ ਕਾਲ ਕਰਕੇ ਸੁਣਾਇਓ ਜੀ 204-780-8181 ਦੇ ਉੱਤੇ, ਅਤੇ ਤੁਸੀਂ ਸਾਨੂੰ ਵਟਸਐਪ ਵੀ ਕਰ ਸਕਦੇ ਹੋ 2048025311 'ਤੇ, ਅਤੇ ਤੁਸੀਂ ਸਾਨੂੰ ਜਿਹੜੇ ਟਿਕਟੋਕ ਵਾਲੇ ਹੋ ਤੁਸੀਂ ਸਾਨੂੰ ਇੱਥੇ ਲਿਖ ਸਕਦੇ ਹੋ ਸ਼ਾਇਰੀ ਜਿਹੜੀ ਵੀ ਤੁਹਾਨੂੰ ਪਸੰਦ ਦੀ ਆ, ਜਿਹੜੀ ਤੁਸੀਂ ਸਾਰਿਆਂ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ। ਸ਼ੁਰੂਆਤ ਮੈਂ ਕਰ ਦਿੰਦਾ ਹਾਂ, ਪਹਿਲੀ ਸ਼ਾਇਰੀ, ਤੇਰੀ ਹਰ ਰੀਝ ਪਗਾਉਂ ਕਿਵੇਂ, ਤੇਰੀ ਹਰ ਰੀਝ ਪਗਾਉਂ ਕਿਵੇਂ, ਤੈਨੂੰ ਦੁਨੀਆ ਨਾਲ ਲੜ ਕੇ ਵਿਆਹੂੰ ਕਿਵੇਂ, ਤੇਰੀ ਹਰ ਰੀਝ ਪਗਾਉਂ ਕਿਵੇਂ, ਤੇਰੀ ਤੈਨੂੰ ਦੁਨੀਆ ਨਾਲ ਲੜ ਕੇ ਵਿਆਹੂੰ ਕਿਵੇਂ, ਹੁਕਮ ਕਰ ਤੈਨੂੰ ਕੀ ਚਾਹੀਦਾ, ਹੁਕਮ ਕਰ ਤੈਨੂੰ ਕੀ ਚਾਹੀਦਾ, ਉਹ ਮੇਰੀ ਸਿਰਦਰਦੀ ਮੈਂ ਲਿਆਉਂ ਕਿਵੇਂ। ਉਮੀਦ ਆ ਜੀ ਤੁਹਾਨੂੰ ਵਧੀਆ ਲੱਗੀ ਹੋਊਗੀ, ਅਤੇ ਜੇ ਨਹੀਂ ਵਧੀਆ ਲੱਗੀ ਤਾਂ ਮਾਫ਼ੀ ਚਾਹੁੰਦੇ ਹਾਂ ਜੀ, ਟਰਾਈ ਕਰਾਂਗੇ, ਪਰ ਤੁਸੀਂ ਸ਼ਾਇਰੀ ਮੈਨੂੰ ਜ਼ਰੂਰ ਸੁਣਾਉਣੀ ਹੈ। ਘੈਂਟ ਘੈਂਟ ਜੀ 204-780-8181 ਦੇ ਉੱਤੇ ਕਾਲ ਕਰਕੇ ਸਾਨੂੰ ਘੈਂਟ ਘੈਂਟ ਜੀ ਸ਼ਾਇਰੀ ਸੁਣਾਓ, ਅਤੇ ਰਾਜਵੀਰ ਜਵੰਦਾ ਦਾ ਗਾਣਾ ਸੁਣ ਕੇ ਆਪਾਂ ਫਿਰ ਰੂਬਰੂ ਹੁੰਦੇ ਹਾਂ ਜੀ।

ਕਿਆ ਬਾਤ ਹੈ ਜੀ। ਰਾਜਵੀਰ ਜਵੰਦੇ ਦਾ ਆਪਾਂ ਗਾਣਾ ਸੁਣ ਕੇ ਆਏ ਹਾਂ ਅਤੇ ਅੱਜ ਆਪਾਂ ਤੁਹਾਡੇ ਤੋਂ ਸ਼ਾਇਰੀ ਸੁਣਨੀ ਹੈ ਅਤੇ ਹੁਣ ਤੁਸੀਂ 200-400-780 81-81 'ਤੇ ਸੁਣਾਉਣੀ ਹੈ ਸ਼ਾਇਰੀ ਜਾਂ ਕੋਈ ਚੁਟਕਲਾ ਵੀ ਸੁਣਾ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਤੁਸੀਂ ਕੀ ਸੁਣਾਉਣਾ ਚਾਹੁੰਦੇ ਹੋ ਜਾਂ ਕੁਝ ਵੀ ਹੱਸਣ ਖੇਡਣ ਵਾਲੀ ਗੱਲਬਾਤ ਸਾਨੂੰ ਸੁਣਾ ਸਕਦੇ ਹੋ, ਕੋਈ ਵੀ ਤੁਹਾਡਾ ਲਾਈਫ ਦਾ ਐਕਸਪੀਰੀਅੰਸ ਆ, ਕੋਈ ਵਧੀਆ ਜਿਹਾ ਰਿਹਾ ਹੋਵੇ, ਤੁਸੀਂ ਤੁਹਾਨੂੰ ਲੱਗਦਾ ਹੋਵੇ ਕਿ ਅਸੀਂ ਇਹ ਗੱਲ ਸ਼ੇਅਰ ਕਰਨਾ ਚਾਹੁੰਦੇ ਹਾਂ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਅਤੇ ਲਾਭ ਹੀਰੇ ਨੂੰ ਵੀ ਆਪਾਂ ਸੁਣਨਾ ਅੱਜ, ਇਹ ਵੀ ਆਪਾਂ ਨੂੰ ਫਰਮਾਇਸ਼ ਆਈ ਆ ਰੁਤਬਾ ਯਾਰ ਦਾ। ਅਤੇ ਉਸ ਤੋਂ ਪਹਿਲਾਂ ਅਰਜਨ ਢਿੱਲੋਂ ਦੀ ਆਪਾਂ ਨੂੰ ਸਿਫਾਰਿਸ਼ ਆ ਚੁੱਕੀ ਹੈ ਕਿ ਆਕੜ ਗਾਣਾ ਜ਼ਰੂਰ ਸੁਣਾ ਦਿਓ ਜੀ, ਜ਼ਰੂਰ ਸੁਣਾਉਂਦੇ ਹਾਂ ਜੀ। ਉਸ ਤੋਂ ਪਹਿਲਾਂ ਸਾਨੂੰ ਸ਼ਾਇਰੀਆਂ ਵੀ ਜ਼ਰੂਰ ਸੁਣਾ ਦਿਓ ਜਿਹਦੇ ਜਿਹਦੇ ਕੋਲ ਸ਼ਾਇਰੀਆਂ ਹੈਗੀਆਂ। ਅਤੇ ਅੱਜ ਬਸ ਟਾਈਮ ਤੁਹਾਨੂੰ ਮਿਲਿਆ ਅਤੇ ਇਸ ਮੌਕੇ ਦਾ ਫਾਇਦਾ ਉਠਾ ਲਓ ਅਤੇ ਸਾਨੂੰ ਜ਼ਰੂਰ ਸੁਣਾਓ ਕੀ ਤੁਹਾਡੇ ਨਾਲ ਹੱਡ ਬੀਤੀਆਂ ਹੋਈਆਂ ਨੇ। ਸ਼ਾਇਰੀ ਦੇ ਵਿੱਚ ਆਪਾਂ ਕਹਿੰਦੇ ਹੁੰਦੇ ਕੁਝ ਦੇ ਵਿੱਚ ਸਮੁੰਦਰ ਬੰਦ ਕਰ ਦਿੰਦੇ ਹੁੰਦੇ ਹਾਂ, ਅਤੇ ਕੁਝ ਦੇ ਵਿੱਚ ਜਿਹਨੇ ਜਿਹਨੇ ਸਮੁੰਦਰ ਬੰਦ ਕੀਤਾ ਹੋਇਆ, ਜਾਂ ਪੜ੍ਹਨ ਦਾ ਵੀ ਬਹੁਤ ਸ਼ੌਂਕ ਹੁੰਦਾ, ਕਈ ਬੁੱਕਸ ਪੜ੍ਹਦੇ ਹੁੰਦੇ ਹੋ ਅਤੇ ਬੁੱਕ ਦੇ ਵਿੱਚ ਕਈ ਵਾਰੀ ਆਪਾਂ ਨੂੰ ਜਿਹੜੇ ਵਧੀਆ ਵਧੀਆ ਆਪਾਂ ਨੋਟ ਬਣਾ ਲੈਂਦੇ ਹੁੰਦੇ ਕਾਪੀ 'ਤੇ ਨੋਟ ਕਰ ਲੈਂਦੇ ਹੁੰਦੇ ਕਿ ਯਾਰ ਆਹ ਲਾਈਨ ਬਹੁਤ ਵਧੀਆ ਸੀਗੀ ਅਤੇ ਆਪਾਂ ਅੱਜ ਇਹ ਸੁਣਾਵਾਂਗੇ ਸਾਰਿਆਂ ਨੂੰ, ਤਾਂ ਉਹ ਜਿਹੜੀਆਂ ਤੁਸੀਂ ਨੋਟ ਕੀਤੀਆਂ ਹੋਈਆਂ ਅੱਜ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਜੀ। ਅਤੇ ਉਸ ਤੋਂ ਪਹਿਲਾਂ ਗੱਲਾਂ ਦਾ ਸਿਲਸਿਲਾ ਜਾਰੀ ਰਹੂਗਾ, ਬਸ ਤੁਸੀਂ ਇੱਕ ਗਾਣਾ ਸੁਣ ਲਓ, ਫਿਰ ਰਾਬਤਾ ਸਟਾਰਟ ਕਰਦੇ ਹਾਂ।

0: ਕਿਆ ਬਾਤ ਹੈ ਜੀ, ਅਰਜਨ ਢਿੱਲੋਂ ਦਾ ਗਾਣਾ ਸੁਣ ਕੇ ਆਏ ਹਾਂ ਆਕੜ, ਅਤੇ ਬਹੁਤ ਸਾਰਾ ਪਿਆਰ ਆ ਤੁਹਾਨੂੰ ਟਿਕਟੋਕ ਵਾਲਿਓ, 2800 ਤੁਸੀਂ ਲਾਈਕ ਕਰ ਦਿੱਤੇ ਨੇ, 3000 ਦੇ ਨੇੜੇ ਲੈ ਚੁੱਕੇ, 200 ਕੁ ਰਹਿ ਗਿਆ, 3000 ਲਾਈਕ ਵੀ ਕਰ ਦਿਉ, ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਤੁਸੀਂ। ਅਤੇ ਤੁਸੀਂ ਵੀ ਅੱਜ ਸ਼ਾਇਰੀ ਸੁਣਾਉਣੀ ਹੈ, ਮੈਂ ਇਕੱਲੇ ਨੇ ਨਹੀਂ ਸੁਣਾਉਣੀ, ਤੁਸੀਂ ਵੀ ਸੁਣਾਉਣੀ ਹੈ ਤਾਂ ਲਿਖ ਜ਼ਰੂਰ ਦਿਓ ਜੇ, ਜਿਹਨੇ ਨਹੀਂ ਬੋਲਣੀ ਗੀ ਇੱਥੇ ਕਮੈਂਟ ਦੇ ਵਿੱਚ ਅਸੀਂ ਰੀਡ ਕਰਾਂਗੇ, ਦੇਖਾਂਗੇ ਕਿਹਦੀ ਸ਼ਾਇਰੀ ਅੱਜ ਸਭ ਤੋਂ ਘੈਂਟ ਆ, ਫਿਰ ਆਪਾਂ ਸਿਲੈਕਟ ਵੀ ਕਰਾਂਗੇ। ਅਤੇ ਸਭ ਤੋਂ ਥੋੜ੍ਹੀ ਜਿਹੀ ਨੌਲੇਜ 'ਚ ਵਾਧਾ ਕਰ ਦੇਈਏ, ਇਸ ਤੋਂ ਪਹਿਲਾਂ ਆਪਾਂ ਲਾਭ ਹੀਰਾ ਸੁਣੀਏ ਕਿਉਂਕਿ ਫਰਮਾਇਸ਼ ਆ ਚੁੱਕੀ ਹੈ ਰੁਤਬਾ ਯਾਰ ਦਾ ਗਾਣਾ, ਜਿਹੜਾ ਲਾਭ ਹੀਰੇ ਦਾ ਗਾਇਆ ਹੋਇਆ ਆਪਾਂ ਸ਼ਾਵੀ ਵਿਰਕ ਨਾਲ, ਅਤੇ ਜੋ 2024 ਦੇ ਵਿੱਚ ਆਇਆ ਹੋਇਆ ਗਾਣਾ ਆਪਾਂ ਜ਼ਰੂਰ ਆਪਾਂ ਸੁਣਾਂਗੇ। ਮੈਨੂਫੈਕਚਰਿੰਗ ਕਾਰਪੇਟ ਫਲੋਰਿੰਗ ਵਾਲੇ ਵੱਲ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ, ਸਾਰਿਆਂ ਨੂੰ ਦੱਸ ਗਏ ਕਿ ਹਾਰਵੁੱਡ ਕਾਰਪੇਟ ਲਿਮਿਟਡ ਫਲੋਰਿੰਗ ਦੇ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ, ਬਹੁਤ ਸਾਰੇ ਡਿਸਕਾਊਂਟ ਚੱਲ ਰਹੇ ਨੇ, ਅਤੇ ਤੁਸੀਂ ਐਸਟੀਮੇਟ ਵੀ ਲਗਾ ਸਕਦੇ ਹੋ, ਫ੍ਰੀ ਦੇ ਵਿੱਚ ਐਸਟੀਮੇਟ ਵੀ ਲਾ ਦੇਣਗੇ। ਸੈਮ ਪੰਧੀਰ ਜੀ ਨਾਲ ਸੰਪਰਕ ਕਰ ਲਓ, 204-229-2028 ਦੇ ਉੱਤੇ 10-69 ਡੈਮ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ, ਅਤੇ ਐੱਮ ਡੀ ਐੱਫ ਟਾਇਰ ਅਤੇ ਨਵੇਂ ਯੂਜ ਟਰੈਕ ਟ੍ਰੇਲਰ ਟਾਇਰਾਂ ਦੇ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ। ਐੱਮ ਡੀ ਐੱਫ ਟਾਇਰ ਵਾਲੇ ਵੱਲੋਂ 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਵੀ ਦਿੰਦੇ ਨੇ, ਅਤੇ ਤੁਸੀਂ ਯਾਰ ਸਰਵਿਸ ਦੇ ਵੀਲ ਬੈਲੈਂਸ ਕਰਾ ਸਕਦੇ, ਅਲਾਈਨਮੈਂਟ ਵੀ ਕਰਾ ਸਕਦੇ। 251 ਓਕ ਪੁਆਇੰਟ ਹਾਈਵੇ 'ਤੇ ਆਕਾਸ਼ ਅਤੇ ਰਣਦੀਪ ਵੀਰੇ ਨਾਲ ਸੰਪਰਕ ਕਰ ਸਕਦੇ, 204-584-8080 ਦੇ ਉੱਤੇ। ਅਤੇ ਪ੍ਰਸਟੀਨ ਡੈਂਟਲ ਵਾਲੇ ਬਹੁਤ ਸਾਰੀਆਂ ਡੀਲਾਂ ਦੇ ਰਹੇ ਨੇ, ਬਹੁਤ ਸਾਰੀਆਂ ਔਫਰਾਂ ਦੇ ਰਹੇ ਨੇ ਤੁਹਾਨੂੰ ਕਾਹਦੇ ਉੱਤੇ ਜੀ, ਡੈਂਟਲ ਦਾ ਜੋ ਕੋਈ ਵੀ ਟ੍ਰੀਟਮੈਂਟ ਤੁਸੀਂ ਲੈਣਾ ਹੋਵੇ ਉਹਦੇ ਉੱਤੇ, ਅਤੇ ਸਪੈਸ਼ਲ ਟ੍ਰੀਟਮੈਂਟ ਕਰਦੇ ਨੇ ਬੱਚਿਆਂ ਦਾ। ਅਤੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੈਗੂਲਰ ਕਲੀਨਿੰਗ ਕਰਾਉਣੀ ਹੋਵੇ, ਤੁਹਾਨੂੰ ਬਹੁਤ ਸਾਰੀਆਂ ਔਫਰਾਂ ਮਿਲ ਜਾਣੀਆਂ, ਤੁਹਾਨੂੰ ਦੱਸ ਗਏ ਕਿ ਤੁਸੀਂ ਰੈਗੂਲਰ ਕਲੀਨਿੰਗ ਕਰਾਉਣੀ ਹੋਵੇ ਜਾਂ ਦੰਦ ਰਿਮੂਵ ਕਰਾਉਣੇ ਹੋਣ ਜਾਂ ਫਿਲਿੰਗ ਕਰਾਉਣੀ ਹੈ, ਇੰਪਲਾਂਟ ਕਰਾਉਣਾ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ, ਤੁਹਾਨੂੰ ਦੱਸ ਗਏ ਕਿ ਆਪਦੀ ਨਾ ਕੋਲ ਡਿਜੀਟਲ ਲੈਬ ਹੈਗੀ ਆ, ਤਾਂ ਘਬਰਾਉਣ ਦੀ ਲੋੜ ਨਹੀਂ, ਕੋਈ ਵੀ ਦੰਦਾਂ ਦੀ ਕੋਈ ਵੀ ਸਮੱਸਿਆ ਹੋਵੇ, ਤੁਸੀਂ ਸਿੱਧਾ 11-15 ਗੇਟਵੇ ਰੋਡ 'ਤੇ ਵਿਜ਼ਿਟ ਕਰ ਸਕਦੇ ਹੋ, 431-317-44-44 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇੱਕ ਆਪਾਂ ਨੂੰ ਮੈਸੇਜ ਆਏ ਹੋਏ ਨੇ, ਓਕੇ, ਸਾਰੇ ਗਾਣੇ ਹੋ ਚੁੱਕੇ ਨੇ ਤੁਹਾਡੇ, ਜਿਹੜੇ ਅਰਜਨ ਢਿੱਲੋਂ ਦਾ ਆਕੜ ਸੀਗਾ ਕਮੈਂਟ ਦੇ ਵਿੱਚ, ਅਤੇ ਹੋਰ ਤੁਸੀਂ ਕਮੈਂਟ ਕਰ ਸਕਦੇ ਹੋ ਕਿਹੜਾ ਗਾਣਾ ਤੁਸੀਂ ਸੁਣਨਾ ਆ। ਔਫ ਟਿਕਟੋਕ ਵਾਲੇ ਕਹਿ ਰਹੇ ਨੇ, ਪਤਾ ਨਹੀਂ ਕੀ ਕਹਿ ਰਹੇ ਨੇ, ਪਾਗਲ ਪਤਾ ਨਹੀਂ ਕੀ ਗਾਣਾ ਦਾ ਨਾਮ ਆ ਜਾਂ ਕੀ ਆ ਬਰੋ, ਇਹ ਜ਼ਰੂਰ ਦੱਸ ਦਿਓ ਜੇ ਸਾਨੂੰ। ਅਤੇ ਲਾਭ ਹੀਰੇ ਦਾ ਗਾਣਾ ਸੁਣਦੇ ਆ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਸ਼ਾਇਰੀ ਹੋ ਜੇ। ਕੀ ਲਕੋਇਆ ਅਤੇ ਬਿਤਾਇਆ ਕੀ ਆ, ਕੀ ਲਕੋਇਆ ਅਤੇ ਬਿਤਾਇਆ ਕੀ ਆ, ਕੀ ਖੋਇਆ ਅਤੇ ਕੀ ਪਾਇਆ ਕੀ ਆ, ਕੀ ਲਕੋਇਆ ਅਤੇ ਕੀ ਪਾਇਆ ਕੀ ਆ, ਅਤੇ ਕੀ ਖੋਇਆ ਅਤੇ ਪਾਇਆ ਕੀ ਆ, ਤੈਨੂੰ ਨੁਕਸਾਨ ਤਾਂ ਉਮਰ ਭਰ ਯਾਦ ਰਹੂ, ਤੈਨੂੰ ਪਤਾ ਤੂੰ ਗਵਾਇਆ ਕੀ ਆ, ਤੈਨੂੰ ਪਤਾ ਤੂੰ ਗਵਾਇਆ ਕੀ ਆ।
1: ਸਾਡੀ ਜ਼ਮੀਨ 'ਤੇ ਕਬਜ਼ਾ ਕਰਨਾ ਔਖਾ ਹੈ, ਜੀਤੇ ਬਾਈ ਬੁਰਾ ਨਾ ਮੰਨੋ ਤਾਂ ਇੱਕ ਗੱਲ ਕਹਾਂ, ਪਿੰਡ 'ਚੋਂ ਉੱਡਦੀ ਉੱਡਦੀ ਖਬਰ ਸੁਣੀ ਆ ਮੈਂ ਕਿ ਤੁਹਾਡੀ ਭੈਣ ਅਤੇ ਤੁਹਾਡੇ ਯਾਰ ਸ਼ੈਵੀ,
2: ਓ ਬਾਈ ਓ ਬਾਈ,

0: ਤੁਹਾਨੂੰ ਕੁਛ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ?
1: ਕੀ ਗੱਲ ਹੋ ਗਈ?
0: ਅੱਜ ਆਪਣੀ ਵੈਡਿੰਗ ਐਨਿਵਰਸਰੀ ਹੈ ਤੇ ਤੁਸੀਂ ਆ ਕਾਗਜ਼ ਚੱਕੀ ਆਉਂਦੇ ਹੋ, ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ ਚ ਜਾਂ ਨਹੀਂ?
1: ਓ ਸਰਦਾਰਨੀਏ, ਕੋਈ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ ਚ ਪਾਤੀਆਂ, ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ।
0: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ, ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ, ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731, ਜਾਂ ਕਰਨਮਾਨ ਨੂੰ ਕਾਲ ਕਰੋ 204-339-7011। ਬਈ ਕੀ ਹੋਇਆ?
2: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
3: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦਿਓ, ਸਵੇਰ ਤੱਕ ਰੈਡੀ। ਵਿੰਡਸ਼ੀਲਡ ਚ ਆ ਗਿਆ ਚਿੱਪੀਆਂ ਕਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ। ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
4: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ। ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ। ਮਿਸਟਰ ਆਟੋ ਗਲਾਸ, 90 ਮੈਕਡੋਨਲਡ ਐਵੇਨਿਊ, ਵਿਨੀਪੈਗ।
5: ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
6: ਬਿਲਕੁਲ ਜੀ, ਧਮਾਲਾਂ ਪੈਂਦੀਆਂ ਰਹਿਣੀਆਂ ਤੇ ਬਹੁਤ ਸਾਰਾ ਤੁਹਾਡਾ ਪਿਆਰ ਮਿਲ ਰਿਹਾ ਤੇ ਕਮੈਂਟ ਆਇਆ ਜੀ। ਇੱਕ ਜੀ ਫਰਾਰ ਜੀ ਪੁੱਛ ਰਹੇ ਨੇ ਕਿ ਬਾਈ ਕੋਈ ਚੰਗੀ ਖਬਰ ਆਊਗੀ ਵਰਕ ਪਰਮਿਟ ਐਕਸਟੈਂਸ਼ਨ ਦੀ, ਪਲੀਜ਼ ਰਿਪਲਾਈ। ਹਾਂਜੀ ਬਰੋ, ਆ ਉਮੀਦ ਤਾਂ ਹੈਗੀ ਆ ਕਿ ਇਸ ਵੀਕ ਦੇ ਵਿੱਚ ਜਿਹੜਾ ਆਪਣਾ ਆਹ ਵੀਕ ਚੱਲ ਰਿਹਾ ਤੇ ਓਨਟਾਰੀਓ ਦੇ ਵਿੱਚ ਇੱਕ ਮੀਟਿੰਗ ਆ, ਤੇ ਆਈ ਡੋਂਟ ਨੋ ਇੱਥੋਂ ਵਿਨੀਪੈਗ ਤੋਂ ਕੋਈ ਗਏ ਹੋਏ ਨੇ, ਆਪਾਂ ਨੂੰ ਤੁਹਾਡੇ ਟੀਮ ਲੀਡ ਨੇ ਜਿਹੜੇ ਵਰਕ ਕਰ ਰਹੇ ਨੇ ਅੱਗੇ ਲੱਗ ਕੇ, ਹਰਪ੍ਰੀਤ ਹੋਣੀ, ਉਹਨਾਂ ਵੱਲੋਂ ਥੋੜ੍ਹਾ ਜਿਹਾ ਮੈਨੂੰ ਇੰਨੀ ਕੁ ਇਨਫੋਰਮੇਸ਼ਨ ਆਈ ਸੀਗੀ ਕਿ ਕੋਈ ਇੱਥੋਂ ਓਨਟਾਰੀਓ ਤੋਂ ਓਨਟਾਰੀਓ ਗਏ ਹੋਏ ਨੇ ਇੱਥੇ ਵਿਨੀਪੈਗ ਤੋਂ, ਤਾਂ ਕੋਈ ਨਾ ਕੋਈ ਉੱਥੇ ਮੀਟਿੰਗ ਆ, ਅਤੇ ਅੱਗੇ ਜਾ ਕੇ ਉਸ ਮੀਟਿੰਗ ਦੇ ਕੀ ਅਪਡੇਟ ਆਉਂਦੇ ਨੇ ਜਾਂ ਕੀ ਸਾਹਮਣੇ ਆਉਂਦਾ, ਜੋ ਵੀ ਨਿਊਜ਼ ਸਾਹਮਣੇ ਆਈ, ਹੋਪ ਤਾਂ ਹੈਗੀ ਆ ਕਿ ਜੂਨ ਦੇ ਵਿੱਚ ਕੋਈ ਨਾ ਕੋਈ ਗੁੱਡ ਨਿਊਜ਼ ਆਊਗੀ, ਤਾਂ ਵਾਹਿਗੁਰੂ ਮਿਹਰ ਕਰੇ, ਹੈ ਨਾ, ਤਾਂ ਕੋਈ ਜਲਦੀ ਗੁੱਡ ਨਿਊਜ਼ ਆਵੇ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ। ਅਸੀਂ ਵੀ ਉਹ ਚੀਜ਼ ਦੀ ਬਹੁਤ ਵੇਟ ਕਰ ਰਹੇ ਹਾਂ, ਅਤੇ ਜਿੰਨਾ ਟਾਈਮ ਉਹ ਨਿਊਜ਼ ਸਾਹਮਣੇ ਨਹੀਂ ਹੁੰਦੀ ਉਨਾ ਟਾਈਮ ਆਪਾਂ ਹੈ ਨਾ ਅਫੀਸ਼ਲੀ ਲੌਂਗ ਅਨਾਊਂਸ ਨਹੀਂ ਹੁੰਦੀ ਕਿ ਉਨਾ ਟਾਈਮ ਆਪਾਂ ਵੀ ਕੋਈ ਅਪਡੇਟ ਨਹੀਂ ਕਰ ਸਕਦੇ ਇੱਥੋਂ, ਪਰ ਹਾਂ ਅਰਦਾਸ ਕਰ ਸਕਦੇ ਹਾਂ ਕਿ ਜਲਦੀ ਜਲਦੀ ਕੋਈ ਨਾ ਕੋਈ ਵਧੀਆ ਅਪਡੇਟ ਸਾਹਮਣੇ ਆਵੇ, ਕਿਉਂਕਿ ਬਹੁਤ ਸਾਰੇ ਵਰਕ ਫਾਰਮੂਲਾ ਜਿਹੜੇ ਐਕਸਪਾਇਰ ਹੋਣ ਵਾਲੇ ਆ। ਮੀਟਿੰਗ ਕਦੋਂ ਆ ਵੀਰੇ? ਇਸ ਵੀਕ ਦੇ ਵਿੱਚ ਕਹਿ ਰਹੇ ਸੀਗੇ ਕਿ ਇਸ ਵੀਕ ਦੇ ਵਿੱਚ ਕੋਈ ਉੱਥੇ ਮੀਟਿੰਗ ਆ, ਤਾਂ ਇੱਥੇ ਆਪਣੇ ਵਿਨੀਪੈਗ ਤੋਂ ਕੋਈ ਗਿਆ ਹੋਇਆ, ਹੁਣ ਕੌਣ ਗਿਆ ਹੋਇਆ ਇਹ ਨਹੀਂ ਮੈਨੂੰ ਕੋਈ ਅਪਡੇਟ ਹੈਗਾ ਗਾ। ਤੁਸੀਂ manitoba.student ਜਾਂ manitoba.workers, ਇਹ ਦੋ ਇੰਸਟਾਗ੍ਰਾਮ ਦੇ ਉਹਨਾਂ ਦੇ ਅਕਾਊਂਟ ਨੇ ਜਿਹੜੇ ਅੱਗੇ ਲੱਗੇ ਹੋਏ ਨੇ, ਉਹਨਾਂ ਵੀਰਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ, ਅਤੇ ਉਹ ਡਿਟੇਲ ਦੇ ਵਿੱਚ ਸ਼ਾਇਦ ਥੋੜ੍ਹਾ ਤੁਹਾਨੂੰ ਜਾਣਕਾਰੀ ਦੇ ਦੇਣ। ਪਰ ਮੇਰੇ ਕੋਲ ਥੋੜ੍ਹਾ ਜਿਹਾ ਇੰਨਾ ਕੁ ਅਪਡੇਟ ਸੀਗਾ ਕਿ ਕੋਈ ਮੀਟਿੰਗ ਚੱਲਣੀ ਆ, ਕਿ ਇਸ ਵੀਕ ਦੇ ਵਿੱਚ ਉੱਥੇ ਪਹੁੰਚ ਚੁੱਕੇ ਨੇ ਅਤੇ ਇਸ ਵੀਕ ਦੇ ਵਿੱਚ ਕੋਈ ਨਾ ਕੋਈ ਮੀਟਿੰਗ ਹੋਊਗੀ, ਕਿਉਂਕਿ ਮੀਟਿੰਗ ਦਾ ਜਿੰਨਾ ਟਾਈਮ ਰਿਜ਼ਲਟ ਨਹੀਂ ਹੁੰਦਾ ਫਿਰ ਉਨਾ ਟਾਈਮ ਤੁਹਾਡੇ ਨਾਲ ਮੇਰੇ ਸਾਹਮਣੇ ਉਹ ਸ਼ੇਅਰ ਨਹੀਂ ਕਰਦੇ ਹੁੰਦੇ ਗੇ, ਤਾਂ ਮੀਟਿੰਗ ਦਾ ਜੋ ਵੀ ਰਿਜ਼ਲਟ ਹੋਊਗਾ ਉਹ ਤੁਹਾਡੇ ਸਾਹਮਣੇ ਰੱਖਣਗੇ ਉਹ ਜਲਦੀ, ਅਤੇ ਮੈਂ ਵੀ ਜਲਦੀ ਜਲਦੀ ਅਪਡੇਟ ਲਊਂਗਾ ਕਿ ਕੋਈ ਉੱਥੋਂ ਅਪਡੇਟ ਆਵੇ ਅਤੇ ਉਹਨਾਂ ਨੂੰ ਜੋ ਵੀ ਪਤਾ ਹੋਇਆ ਤਾਂ ਮੈਂ ਤੁਹਾਡੇ ਸਾਰਿਆਂ ਦੇ ਨਾਲ ਜ਼ਰੂਰ ਸਾਂਝਾ ਕਰੂੰਗਾ। ਅਤੇ ਅਰਦਾਸ ਕਰੀਏ ਆਪਾਂ ਜਿੰਨੇ ਵੀ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਤੁਹਾਡੇ ਸਾਰਿਆਂ ਦੇ ਕਿ ਉਸ ਤੋਂ ਪਹਿਲਾਂ ਐਕਸਟੈਂਸ਼ਨ ਆ ਜਾਵੇ ਸਾਰੇ। ਬਹੁਤ ਸਾਰੇ ਸਟੂਡੈਂਟ ਨੇ ਆਪਾਂ ਨੂੰ ਦੇਖਿਆ ਕਿ 3-4 ਸਟੂਡੈਂਟ ਨੇ ਜਿਹੜੇ ਇਸ ਮਾਰ ਨੂੰ ਸਹਿ ਰਹੇ ਨੇ ਅਤੇ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋਣ ਵਾਲੇ ਆ, ਤਾਂ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੇ ਵਰਕ ਪਰਮਿਟ ਆ ਜਾਣ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਜੂਨ ਮਹੀਨੇ ਦੀ ਸ਼ੁਰੂਆਤ ਹੋਈ ਹੈ ਅਤੇ ਇਹ ਮਹੀਨਾ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਹੋਵੇ, ਇਹੀ ਅਰਦਾਸ ਕਰਦੇ ਹਾਂ। ਅਤੇ ਅੱਗੇ ਥੋੜ੍ਹਾ ਜਿਹਾ ਪ੍ਰੋਗਰਾਮ ਦੇ ਵੱਧਦੇ ਹਾਂ ਜੀ, ਅਤੇ ਕੀ ਕਰੀਏ ਬੱਬੂ ਮਾਨ ਅਤੇ ਦੇਬੀ ਮਖਸੂਸਪੁਰੀ ਦਾ ਆਪਾਂ ਗਾਣਾ ਸੁਣਦੇ, ਪਰ ਉਸ ਤੋਂ ਪਹਿਲਾਂ ਸਾਰਿਆਂ ਨੂੰ ਦੱਸ ਗਏ ਕਿ ਆਟੋ ਗਲਾਸ ਸ਼ੋਪ ਦੀ ਜਿਹੜੀ ਲੋਕੇਸ਼ਨ ਚੇਂਜ ਹੋ ਚੁੱਕੀ ਹੈ, ਨਵੀਂ ਲੋਕੇਸ਼ਨ ਆ ਜੀ ਇਹਨਾਂ ਦੀ 484 ਸੈਂਟ ਮੈਰੀ ਰੋਡ ਦੇ ਉੱਤੇ 204-430 83 'ਤੇ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਢਿੱਲੋ ਲਾਈਟਿੰਗ ਨਾਲ ਸੰਪਰਕ ਕਰ ਲਓ ਜਿਨ੍ਹਾਂ ਦਾ 30 ਸਾਲ ਪੁਰਾਣਾ ਬਿਜ਼ਨਸ ਹੈ। ਕੈਲਗਰੀ ਐਡਮਿੰਟਨ ਅਤੇ ਵਿਨੀਪੈਗ ਦੇ ਵਿੱਚ 3 ਲੋਕੇਸ਼ਨਾਂ ਨੇ ਇਹਨਾਂ ਦੀਆਂ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ LED ਇਨਡੋਰ ਆਊਟਡੋਰ ਪੋਰਟ ਲਾਈਟ ਕਿਸੇ ਤਰ੍ਹਾਂ ਦੀ ਵੀ ਲਾਈਟ ਚਾਹੀਦੀ ਹੋਈ, ਬ੍ਰਾਂਡਡ ਲਾਈਟਾਂ ਚਾਹੀਦੀਆਂ ਹੋਣ ਹੋਲਸੇਲ ਪ੍ਰਾਈਜ਼ ਉੱਤੇ ਮਿਲ ਜਾਣਗੀਆਂ ਬ੍ਰਾਂਡਡ ਲਾਈਟਾਂ, ਉਹ ਵੀ ਵਾਰੰਟੀ ਦੇ ਨਾਲ। ਹੋਰ ਕੀ ਚਾਹੀਦਾ? 955 ਸੈਂਟ ਜੇਮਸ ਸਟਰੀਟ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ 204-919-5540 ਉੱਤੇ। ਢਿੱਲੋ ਲਾਈਟਿੰਗ ਵਾਲਿਆਂ ਨਾਲ ਸੰਪਰਕ ਕਰਕੇ ਵਧੀਆ ਵਧੀਆ ਡੀਲਾਂ ਜਿਹੜੀਆਂ ਤੁਸੀਂ ਲੈ ਸਕਦੇ ਹੋ। ਅਤੇ ਟਾਊਨ ਆਟੋ ਬਾਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਏ ਨੇ ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ, 146 ਇਜ਼ਾਬੇਲ ਸਟਰੀਟ ਦੇ ਉੱਤੇ ਨੇ, 204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ MPI ਦਾ ਕਲੇਮ ਹੋਵੇ, ਚਾਹੇ ਰਿਪੇਅਰ ਹੋਵੇ, ਚਾਹੇ ਐਕਸੀਡੈਂਟ, ਚਾਹੇ ਹਿਲ ਕਲੇਮ, ਚਾਹੇ ਗਲਾਸ ਕਲੇਮ, ਕਿਸੇ ਵੀ ਤਰ੍ਹਾਂ ਦਾ ਤੁਹਾਡਾ MPI ਦਾ ਕਲੇਮ ਹੋਵੇ, ਵਿਜ਼ਿਟ ਕਰ ਲਓ, ਤੁਹਾਡੀ ਗੱਡੀ ਰਿਪੇਅਰ ਕਰ ਦੇਣਗੇ। ਅਤੇ ਜਿੰਨੇ ਦਿਨ ਤੁਹਾਡੀ ਗੱਡੀ ਰਿਪੇਅਰ ਹੋਊਗੀ, ਜੇ ਇੰਸ਼ੋਰੈਂਸ ਦੇ ਵਿੱਚ ਤੁਹਾਡੇ ਗੱਡੀ ਇਨਕਲੂਡ ਹੈ ਨਹੀਂ ਗੀ ਰੈਂਟਲ ਗੱਡੀ, ਤਾਂ ਘਬਰਾਉਣ ਦੀ ਲੋੜ ਨਹੀਂ। ਜਿੰਨੇ ਦਿਨ ਤੁਹਾਡੀ ਗੱਡੀ ਇੱਥੇ ਰਿਪੇਅਰ ਹੋਊਗੀ, ਉਨੇ ਦਿਨ ਵਾਸਤੇ ਤੁਹਾਨੂੰ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਬਸ ਤੁਸੀਂ ਸੰਪਰਕ ਕਰਨਾ ਅਤੇ ਰੇਡੀਓ ਧਮਾਲ ਦਾ ਰੈਫਰੈਂਸ ਜ਼ਰੂਰ ਦੇ ਦੇਣਾ, ਫਿਰ ਹੀ ਤੁਹਾਨੂੰ ਉਹ ਗੱਡੀ ਦੇਣਗੇ। ਬਸ ਸੰਪਰਕ ਦੁਆਰਾ ਨੂੰ ਰੁਕਾ ਲਓ, ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ, ਐਕਸੋ ਐਲੀਜ਼ਾਬੈਥ ਸਟਰੀਟ ਦੇ ਉੱਤੇ ਨੇ, 204-421-1302 ਉੱਤੇ ਸੰਪਰਕ ਕਰਕੇ ਤੁਸੀਂ ਵਧੀਆ ਵਧੀਆ ਜਿਹੜਾ ਆਪਦਾ ਰਿਪੇਅਰ ਵਗੈਰਾ ਕਰਾ ਸਕਦੇ ਹੋ ਅਤੇ ਆਪਦੀ ਗੱਡੀ ਵੀ ਉਨ੍ਹਾਂ ਦਿਨ ਵਾਸਤੇ ਯੂਜ਼ ਕਰਨ ਵਾਸਤੇ ਲੈ ਸਕਦੇ ਹੋ। ਤਾਂ ਰੋਇਲ ਫਰਨੀਚਰ ਦੇ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ, ਬੜੇ ਹੀ ਘੱਟ ਪ੍ਰਾਈਜ਼ ਉੱਤੇ ਫਾਈਨੈਂਸ ਵੀ ਕਰਕੇ ਦਿੰਦੇ ਆ, 6 ਮੰਥ ਤੋਂ ਲੈ ਕੇ 2 ਸਾਲ ਦਾ 0% ਇੰਟਰਸਟ ਰੇਟ ਦੇ ਉੱਤੇ, 7 ਦਿਨ ਓਪਨ ਨੇ। 16-10 ਸੈਂਟ ਜੇਮਸ ਸਟਰੀਟ ਦੇ ਉੱਤੇ ਸੰਪਰਕ ਕਰ ਸਕਦੇ ਹੋ ਤੁਸੀਂ ਸੁਪਿੰਦਰ ਬੁਪਾਰਾਏ ਜੀ ਨਾਲ, 204-990-9097 ਦੇ ਉੱਤੇ ਗੁਰਦੀਸ਼ ਬੁਪਾਰਾਏ ਨਾਲ ਸੰਪਰਕ ਕਰ ਲਓ, 204-599-3611 ਦੇ ਉੱਤੇ ਸੰਪਰਕ ਕਰਕੇ ਵਧੀਆ ਵਧੀਆ ਜਿਹੜਾ ਤੁਸੀਂ ਡੀਲਾਂ ਗ੍ਰੈਬ ਕਰ ਸਕਦੇ ਹੋ। ਅਤੇ ਆ ਜਾਓ ਫਿਰ ਸੁਣੀਏ ਕੀ ਕਰੀਏ ਬੱਬੂ ਮਾਂ ਅਤੇ ਦੇਵੀ ਮਖਸੂਸਪੁਰੀ ਦਾ, ਫਿਰ ਰੂਬਰੂ ਹੁੰਦੇ ਹਾਂ ਜੀ।

ਤੇ ਇਹਦੇ ਨਾਲ ਨਾਲ ਹੀ ਦਾ ਸਾਰਿਆਂ ਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਵਿੱਚ ਵਾਧਾ ਕਰ ਦਈਏ ਕਿ ਅੱਜ ਦਾ ਜਿਹੜਾ ਦਿਨ ਆ 1 ਜੂਨ ਜਿਹੜਾ ਆਪਣਾ ਸਿੱਖ ਕੌਮ ਦੇ ਵਿੱਚ ਇਤਿਹਾਸ ਦੇ ਵਿੱਚ ਬੜੀ ਮਹੱਤਤਾ ਰੱਖਦਾ ਕਿਉਂਕਿ ਅੱਜ ਦੇ ਦਿਨ ਜਿਹੜਾ ਬਲੂ ਸਟਾਰ ਉੱਥੇ ਅੰਮ੍ਰਿਤਸਰ ਦੇ ਵਿੱਚ ਹਮਲਾ ਕੀਤਾ ਗਿਆ ਸੀਗਾ, ਜਿਹੜੀ ਭਾਰਤੀ ਫੌਜ ਵੱਲੋਂ ਅਟੈਕ ਕੀਤਾ ਗਿਆ ਸੀਗਾ ਆਪਣੇ ਗੋਲਡਨ ਟੈਂਪਲ ਦੇ ਉੱਪਰ, ਦਰਬਾਰ ਸਾਹਿਬ ਦੇ ਉੱਪਰ। 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਆਪਰੇਸ਼ਨ ਚੱਲਿਆ ਸੀਗਾ ਅਤੇ ਸੈਨਿਕਾਂ ਵੱਲੋਂ ਜਿਹੜਾ ਭਾਰਤੀ ਸੈਨਾ ਸੀ ਉਹਨਾਂ ਵੱਲੋਂ ਇਹ ਜਿਹੜਾ ਕਦਮ ਚੱਕਿਆ ਗਿਆ ਸੀ, ਜਿਹਦੇ ਕਰਕੇ ਬਹੁਤ ਸਾਰੀ ਸ਼ਹੀਦੀਆਂ ਹੋਈਆਂ ਸੀ ਅਤੇ ਇਸ ਦਿਨ ਦੇ ਉੱਤੇ ਕਾਫੀ ਸਾਰੇ ਅੰਮ੍ਰਿਤਸਰ ਦੇ ਵਿੱਚ ਜਾਂ ਹੋਰ ਕਈ ਜਥੇਬੰਦੀਆਂ ਵੱਲੋਂ ਜਿਹੜੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਆ, ਸ਼ਹੀਦੀ ਸਮਾਗਮ ਕਰਵਾਏ ਜਾਂਦੇ ਆ ਅਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਚੱਲਦਾ। ਅਤੇ ਜਿਹੜਾ ਜੂਨ ਦਾ ਮਹੀਨਾ ਅਤੇ ਮੈਂ ਕਹਿੰਦਾ ਸ਼ਹੀਦੀ ਇੱਕ ਹਰ ਇੱਕ ਦਿਨ ਕੋਈ ਨਾ ਕੋਈ ਸ਼ਹੀਦੀ ਪੁਰਬ ਵੀ ਹੁੰਦਾ ਹੈ, ਕੋਈ ਨਾ ਕੋਈ ਆਪਣੇ ਇਤਿਹਾਸ ਦੇ ਵਿੱਚ ਜੇ ਆਪਾਂ ਡਿਟੇਲ ਦੇ ਵਿੱਚ ਜਾਂਦੇ ਹਾਂ ਤਾਂ ਹਰ ਇੱਕ ਦਿਨ ਇਤਿਹਾਸਿਕ ਆ ਜੂਨ ਦਾ ਮਹੀਨਾ, ਬਹੁਤ ਸਾਰੇ ਆਪਣੇ ਸ਼ਹੀਦ ਨੇ ਹੋਏ ਹੋਏ। ਅਤੇ ਆਪਾਂ ਨੂੰ ਸਾਊਥ ਸਿੱਖ ਸੰਗਤ ਵੱਲੋਂ ਪੁੱਛਿਆ ਗਿਆ ਸੀਗਾ ਅਤੇ ਉਹਦਾ ਅਸੀਂ ਸਾਂਝਾ ਕੀਤਾ ਥੋੜ੍ਹਾ ਜਿਹਾ, ਤਾਂ ਕਿਉਂਕਿ ਜਿਹੜਾ ਆਪਣਾ ਸਿੱਖ ਧਰਮ ਆ ਮੈਂ ਕਹਿੰਦਾ ਕਿ ਜਿੰਨੀਆਂ ਸ਼ਹੀਦੀਆਂ ਹੋਈਆਂ ਅਤੇ ਜਿੰਨਾ ਹੀ ਆਪਾਂ ਨੇ ਸਿੱਖ ਧਰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਓਨਾ ਹੀ ਵਧਿਆ ਫੁੱਲਿਆ। ਮੈਂ ਕਹਿੰਦਾ ਸਿੱਖੀ ਉੱਨੀ ਵਧੀ ਫੁੱਲੀ ਆ ਜਿੰਨਾ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਿੱਖ ਕੌਮ ਇੱਕ ਅਜਿਹਾ ਫੁੱਲ ਆ ਜਿਹਨੂੰ ਜਿੰਨਾ ਜਿੰਨਾ ਕੱਟਿਆ ਗਿਆ, ਜਿੰਨਾ ਵਿਰੋਧੀਆਂ ਵੱਲੋਂ ਕੱਟਿਆ ਗਿਆ ਸੀ ਇਹਨੂੰ, ਚਾਹੇ ਜਿੰਨਾ ਮਰਜ਼ੀ ਹਮਲੇ ਕੀਤੇ ਗਏ, ਓਨਾ ਹੀ ਵਧੀ ਫੁੱਲੀ ਆ ਸਿੱਖੀ। ਗੁਰੂ ਸੀ ਬਖਸ਼ਿਸ਼ ਇੰਨੀ ਆ, ਚੜ੍ਹਦੀ ਕਲਾ ਇੰਨੀ ਆ ਅਤੇ ਉਹ ਸਿੱਖ ਕੌਮ ਦੇ ਜਿਹੜੇ ਯੋਧੇ ਨੇ ਮੈਂ ਕਹਿੰਦਾ ਕਿ ਚਾਹੇ ਹਾਥੀਆਂ ਅੱਗੇ ਡਟ ਗਏ ਨੇ, ਲੱਖਾਂ ਫੌਜਾਂ ਦੇ ਅੱਗੇ ਡਟ ਗਏ ਨੇ। ਆਪਾਂ ਦੇਖਿਆ ਸੀ ਕਿ 40 ਜਿਹੜੇ ਮੁਕਤੇ ਸੀਗੇ, ਕਿੱਦਾਂ 40 ਸਿੰਘਾਂ ਨੇ ਆਪਣੇ ਕਿੰਨੇ ਲੱਖਾਂ ਦੀ ਫੌਜ ਦਾ ਸਾਹਮਣਾ ਕੀਤਾ ਸੀਗਾ। ਤਾਂ ਸੂਰਬੀਰਾਂ ਦੀ ਯੋਧਿਆਂ ਦੀ ਇਹ ਜਿਹੜੀ ਕੌਮ ਆ ਸਿੱਖ ਕੌਮ, ਜਿਹਦੇ ਵਿੱਚ ਸ਼ਹੀਦੀਆਂ ਹੀ ਸ਼ਹੀਦੀਆਂ ਨੇ ਜੇ ਇਤਿਹਾਸ ਪੜ੍ਹਦੇ ਹਾਂ ਆਪਾਂ, ਅਤੇ ਆਪਣੀ ਮੇਰੇ ਸਾਨੂੰ ਉਮਰ ਛੋਟੀ ਪੈ ਜਾਂਦੀ, ਇੰਨੀਆਂ ਜ਼ਿਆਦੀਆਂ ਜਿਹੜੀਆਂ ਸ਼ਹੀਦੀਆਂ ਨੇ ਜਿਹੜੀਆਂ ਆਪਾਂ ਪੜ੍ਹਦੇ ਹਾਂ। ਤਾਂ ਜਿਹੜਾ ਜੂਨ ਦਾ ਮਹੀਨਾ ਸ਼ਹੀਦੀਆਂ ਦੇ, ਹਰ ਇੱਕ ਦਿਨ ਜੇ ਤੁਸੀਂ ਡਿਟੇਲ ਦੇ ਵਿੱਚ ਪੜੋਗੇ ਹਰ ਇੱਕ ਦਿਨ ਕੋਈ ਨਾ ਕੋਈ ਸ਼ਹੀਦੀ ਹੁੰਦੀ ਆ। ਤਾਂ ਜੂਨ ਦਾ ਮਹੀਨਾ ਸ਼ਹੀਦੀ ਸਮਾਗਮ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਚੱਲਦੇ ਨੇ, ਆਪਣੇ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਹਰ ਇੱਕ ਥਾਵਾਂ 'ਤੇ ਬੜੇ ਸ਼ਹੀਦੀ ਪੁਰਬ ਮਨਾਏ ਜਾਂਦੇ ਨੇ, ਤਾਂ ਕਿ ਲੋਕਾਂ ਨੂੰ ਯਾਦ ਰੱਖੀਏ ਆਪਾਂ ਆਪਣੇ ਜਿਹੜੇ ਕੌਮ ਦੇ ਸੂਰਬੀਰ ਯੋਧੇ ਸੀਗੇ, ਕਿਤੇ ਆਪਾਂ ਉਹਨੂੰ ਭੁੱਲ ਨਾ ਜਾਈਏ। ਤਾਂ ਇਸ ਕਰਕੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਵੀ ਕਾਫੀ ਸਾਰੇ ਸ਼ਹੀਦੀ ਸਮਾਗਮ ਇਸ ਟਾਈਮ ਉਲੀਕੇ ਗਏ ਨੇ, ਅਤੇ ਜਿਹੜੀ ਪੰਜਾਬ ਵੱਲੋਂ ਵੀ, ਪੰਜਾਬ ਪੁਲਿਸ ਵੀ 2500 ਕਰਮਚਾਰੀ ਜਿਹੜੇ ਕੇਂਦਰੀ ਸੁਰੱਖਿਆ ਬਲ ਤੈਨਾਤ ਕੀਤੇ ਗਏ ਨੇ ਅੱਜ ਦੇ ਦਿਨ, ਜਿਹੜੇ 1 ਜੂਨ ਦੀ ਜਿਹੜੀ ਅਪਡੇਟ ਆ, 42 ਵਰ੍ਹੇਗੰਢ ਜਿਹੜੀ ਸ਼ਹੀਦੀ ਸਮਾਗਮ ਦੀ ਜਿਹੜੀ ਅੱਜ ਸ਼ੁਰੂ ਕੀਤੀ ਗਈ ਸੀ ਉੱਥੇ। ਤਾਂ ਕਾਫੀ ਸਾਰਾ ਕਿਉਂਕਿ ਕਾਫੀ ਸਾਰਾ ਤਣਾਅ ਦਾ ਮਾਹੌਲ ਰਹਿ ਜਾਂਦਾ ਹੈ ਦਿਨਾਂ ਦੇ ਵਿੱਚ, ਕਿਉਂਕਿ ਕਾਫੀ ਜਿਹੜਾ ਖੂਨ ਖੋਲਣ ਲੱਗ ਪੈਂਦਾ ਉਹ ਚੀਜ਼ਾਂ ਨੂੰ ਯਾਦ ਕਰਕੇ ਕਿ ਕਿੱਦਾਂ ਦਾ ਉਹ ਮਾਹੌਲ ਸੀਗਾ ਜਦੋਂ ਇੰਨਾ ਜ਼ਿਆਦਾ ਅਟੈਕ ਕੀਤਾ ਗਿਆ ਦਰਬਾਰ ਸਾਹਿਬ ਦੇ ਵਿੱਚ। ਜੁੱਤੇ ਪਹਿਨ ਕੇ, ਬੂਟ ਪਹਿਨ ਕੇ ਫੌਜ ਵੱਲੋਂ ਐਂਟਰੀ ਕੀਤੀ ਗਈ, ਤਾਂ ਕਿਤੇ ਨਾ ਕਿਤੇ ਉਹ ਬੇਅਦਬੀ ਸੀ ਇੱਕ ਤਰ੍ਹਾਂ ਦੀ। ਤਾਂ ਗੁਰੂ ਸਾਹਿਬ ਦੇ ਸਰੂਪ ਦੇ ਉੱਤੇ ਵੀ ਗੋਲੀ ਨਾਲ ਹਮਲਾ ਹੋਇਆ ਸੀਗਾ, ਉਹ ਸਰੂਪ ਅੱਜ ਵੀ ਦਰਸ਼ਨਾਂ ਦੇ ਲਈ ਸਾਹਮਣੇ ਆਉਂਦਾ ਆ। ਅਤੇ ਕਾਫੀ ਸਾਰਾ ਜਿਹੜਾ ਸਿੱਖ ਇਤਿਹਾਸ ਵਿੱਚ ਜੂਨ ਦਾ ਮਹੀਨਾ ਇੱਕ, ਯਾਨੀ ਕਿ ਇੱਕ ਬਲੈਕ ਡੇ ਕਹਿ ਲਓ, ਅਤੇ ਹਰ ਇੱਕ ਦਿਨ ਸ਼ਹੀਦੀ ਸਮਾਗਮ ਹੁੰਦਾ। ਸਾਡੀ ਸਾਰੇ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਆ ਜਿਨ੍ਹਾਂ ਦੀ ਸ਼ਹੀਦੀਆਂ ਹੋਈਆਂ ਨੇ। ਤਾਂ ਆਪਾਂ ਉਹਨਾਂ ਨੂੰ ਸਮਰਪਿਤ ਇੱਕ ਬੱਬੂ ਮਾਨ ਦਾ ਸੌਂਗ ਆ, ਅੱਤ ਦਿਸ਼ਕਾਰੀ, ਕਿਉਂਕਿ ਮਰਨੋ ਮੂਲ ਨਾ ਡਰਦੇ, ਕਿਉਂਕਿ ਜਿਹੜੇ ਸਿੱਖ ਨੇ ਕਦੇ ਮਰਨੋ ਮੂਲ ਨਹੀਂ ਡਰਦੇ ਗੇ। ਅਤੇ ਉਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਗੱਲ ਬਾਅਦ 'ਚ ਕਰਦੇ ਹਾਂ, ਅਤੇ ਉਹਨਾਂ ਨੂੰ ਸਮਰਪਿਤ ਇੱਕ ਗਾਣਾ ਜ਼ਰੂਰ ਆਪਾਂ ਲਾਵਾਂਗੇ।

ਬਿਲਕੁਲ ਜੀ, ਜਿਹੜਾ ਸਿੱਖ ਇਤਿਹਾਸ ਆ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ, ਅਤੇ ਇੱਕ ਹੋਰ ਆਪਾਂ ਨੂੰ ਡਿਮਾਂਡ ਆਈ ਹੋਈ ਆ ਟਿਕਟੋਕ ਦੇ ਉੱਤੇ, ਕਹਿੰਦੇ ਕਿ ਸਿੰਘ ਇਜ਼ ਕਿੰਗ, ਸਿੰਘ ਬੈਟਰ ਕਿੰਗ ਦਾ ਹੈਗਾ ਕੌਮ ਦੇ ਹੀਰੇ ਬੱਬੂ ਮਾਨ ਦਾ, ਉਹ ਵੀ ਜ਼ਰੂਰ ਲਾਓ। ਬਿਲਕੁਲ ਜ਼ਰੂਰ ਲਾਵਾਂਗੇ ਉਹ ਵੀ, ਪਰ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਤੁਹਾਡੇ ਵਾਅਦਾ ਕਰਕੇ ਕਿ ਦਰਸ਼ਨ ਆਟੋ ਵਾਲਿਆਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਡੀ ਦੀ ਰਿਪੇਅਰ ਕਰਾਉਣੀ ਹੋਵੇ ਜਾਂ ਸਰਵਿਸ ਕਰਾਉਣੀ ਹੋਵੇ, 352 ਪਾਪੂਲਰ ਮੈਨੇ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਦਰਸ਼ਨ ਗਿੱਲ ਜੀ ਦਾ ਨੰਬਰ ਨੋਟ ਕਰ ਲਓ, 204-416-0030 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਮੈਡੀਕੇਅਰ ਕਲੀਨਿਕ ਅਤੇ ਵਾਕਿਨ ਕਲੀਨਿਕ ਅਤੇ ਪੰਜਾਬੀ ਸਪੀਕਿੰਗ ਡਾਕਟਰ ਮਿਲ ਜਾਣਗੇ ਤੁਹਾਨੂੰ। ਫਲੂ ਸ਼ੋਟ ਵੀ ਲੱਗਦੇ ਨੇ। ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਜਾਂ ਫੈਮਿਲੀ ਡਾਕਟਰ ਚਾਹੀਦਾ, ਤੁਸੀਂ 1987 ਜੈਫਰਸਨ ਮੈਨੇ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ। 204-416-1139 ਦੇ ਉੱਤੇ ਮੰਡੇ ਟੂ ਫਰਾਈਡੇ 9-5, ਸੈਟਰਡੇ 9-4, ਸੰਡੇ 9-1 ਫਾਰਮੈਸੀ ਵੀ ਕਲੀਨਿਕ ਦੇ ਅੰਦਰ ਹੀ ਆ, ਤਾਂ ਤੁਸੀਂ ਸਿੱਧਾ ਸੰਪਰਕ ਕਰ ਸਕਦੇ ਹੋ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਮੈਡੀਕਲ ਕਲੀਨਿਕ ਵਿਜ਼ਿਟ ਕਰ ਸਕਦੇ ਹੋ ਜਾਂ ਅਪਾਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ। ਅਤੇ ਫੈਮਿਲੀ ਦੀ ਕੋਈ ਵੀ ਮੈਡੀਸਨ ਤੁਹਾਨੂੰ ਚਾਹੀਦੀ ਹੋਵੇ, ਸਰਵਿਸ ਚਾਹੀਦੀ ਹੋਵੇ, ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨਾਲ। ਅਤੇ ਅਸੀਂ ਤੁਹਾਨੂੰ ਨਿਊਜ਼ੀਲੈਂਡ ਤੋਂ ਦੇਖ ਰਹੇ ਹਾਂ, ਕਿਆ ਬਾਤ ਹੈ ਜੀ, ਧੰਨਵਾਦ ਜੀ, ਤੁਸੀਂ ਨਿਊਜ਼ੀਲੈਂਡ ਤੋਂ ਇੰਨਾ ਸਾਰਾ ਪਿਆਰ ਦੇ ਰਹੇ ਹੋ, ਤਾਂ ਜ਼ਰੂਰ ਅਸੀਂ ਤੁਹਾਡਾ ਕੌਮ ਦੇ ਹੀਰੇ ਗਾਣਾ ਪਲੇ ਕਰਾਂਗੇ। ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਦੱਸ ਗਏ ਕਿ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰਾਂ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਬੈਸਟ ਵੇਕੇਸ਼ਨ ਪੈਕੇਜ ਚਾਹੀਦਾ ਤੁਹਾਨੂੰ ਜਾਂ ਚੀਫ ਫਲਾਈਟ ਟਿਕਟਸ ਚਾਹੀਦੀਆਂ ਡੋਮੈਸਟਿਕ ਜਾਂ ਇੰਟਰਨੈਸ਼ਨਲ ਟਰੈਵਲ ਤੁਸੀਂ ਕਰਨਾ ਚਾਹੁੰਦੇ ਹੋ, ਤਾਂ 204-202-0104 ਦੇ ਉੱਤੇ ਸੰਪਰਕ ਕਰ ਸਕਦੇ ਹੋ। ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰਾਂ ਵਾਲਾ ਕੋਲ ਬਹੁਤ ਸਾਰੀਆਂ ਸਸਤੀਆਂ ਟਿਕਟਾਂ ਨੇ, ਬਸ ਤੁਸੀਂ ਸੰਪਰਕ ਕਰ ਲਓ, ਬਹੁਤ ਸਾਰੀਆਂ ਤੁਹਾਨੂੰ ਵਧੀਆ ਡੀਲਾਂ ਮਿਲ ਜਾਣਗੀਆਂ। ਚਾਹੇ ਤੁਸੀਂ ਘੁੰਮਣ ਫਿਰਨ ਜਾਣਾ, ਤੁਹਾਨੂੰ ਬੈਸਟ ਵੇਕੇਸ਼ਨ ਪੈਕੇਜ ਵੀ ਮਿਲ ਜਾਣਗੇ। 204-202-0104 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਕੌਮ ਦੇ ਹੀਰੇ ਗਾਣਾ ਆਪਾਂ ਸੁਣਦੇ ਹਾਂ। ਇੱਕ ਹੋਰ ਤੁਹਾਡੀ ਨੌਲੇਜ 'ਚ ਵਾਧਾ ਕਰਕੇ ਕਿ ਫੋਕਸ ਇੰਸ਼ੋਰੈਂਸ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਜਿਹੜੇ ਬਹੁਤ ਸਾਰੀਆਂ ਸੇਵਾਵਾਂ ਦੇ ਰਹੇ ਨੇ। ਲਾਈਫ ਡਿਸਬਿਲਟੀ ਕ੍ਰਿਟੀਕਲ ਸੁਪਰਵੀਜ਼ਾ, ਵਿਜ਼ਟਰ ਇੰਸ਼ੋਰੈਂਸ, RRSP, TFSA, RESP ਅਤੇ ਕਮਰਸ਼ੀਅਲ ਮੋਰਗੇਜ ਦੇ ਸਪੈਸ਼ਲ ਨੇ ਜੀ ਵੀਰ ਇੰਦਰ ਸਿੰਘ ਬਹਿਲ ਜੀ, 204-230 ਕੈਲੀਕਤੇ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸਿਮਰਜੀਤ ਸਿੰਘ ਜੈਸਵਾਲ ਨਾਲ ਸੰਪਰਕ ਕਰ ਸਕਦੇ ਹੋ, 204-688-5858 ਦੇ ਉੱਤੇ। ਅਤੇ ਗੰਡੂ ਆਟੋ ਸੇਲ ਵਾਲਿਆਂ ਕੋਲ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ ਇਸ ਟਾਈਮ, ਜਿਹੜੀਆਂ ਨਵੀਆਂ ਅਤੇ ਪੁਰਾਣੀਆਂ ਯੂਜ਼ਡ ਕਾਰਾਂ ਨੇ ਕੋਲ ਮਿਲ ਜਾਂਦੀਆਂ ਨੇ। ਵੈਨ SUV ਵੀ ਮਿਲ ਜਾਂਦੀਆਂ ਨੇ, ਮੇਜਰ ਮਿਨਰ ਰਿਪੇਅਰ ਵੀ ਕਰਕੇ ਦਿੰਦੇ, ਹਰ ਇੱਕ ਤਰ੍ਹਾਂ ਦੇ ਮਾਡਲ ਦੀ ਬ੍ਰੈਂਡ ਨਿਊ ਯੂਜ਼ਡ ਟਾਇਰ ਵੀ ਮਿਲ ਜਾਂਦੇ ਨੇ ਕੋਲੇ, ਬੜੇ ਹੀ ਘੱਟ ਪ੍ਰਾਈਜ਼ ਦੇ ਉੱਤੇ। 202 ਮੈਕਫਿਲ ਸਟਰੀਟ ਦੇ ਉੱਤੇ ਸੰਪਰਕ ਕਰ ਸਕਦੇ ਹੋ ਮਹਿੰਦਰ ਸਿੰਘ ਗੰਡੂ ਜੀ ਦੇ ਨਾਲ। 204-227-80-28 ਦੇ ਤੁਸੀਂ ਸੰਪਰਕ ਕਰਕੇ ਵਧੀਆ ਵਧੀਆ ਜਿਹੜੀਆਂ ਡੀਲਾਂ ਗ੍ਰੈਬ ਕਰ ਸਕਦੇ ਹੋ। ਅਤੇ ਆਜੋ ਫਿਰ ਕੌਮ ਦੇ ਹੀਰੇ ਸੁਣ ਕੇ ਫਿਰ ਉਭਰ ਹੁੰਦੇ ਹਾਂ ਜੀ।

0: ਬਿਲਕੁਲ ਜੀ, ਉਹਨਾਂ ਸ਼ਹੀਦਾਂ ਨੂੰ ਸਾਨੂੰ ਕੋਟੀ ਕੋਟੀ ਪ੍ਰਣਾਮ ਕਰਨਾ ਚਾਹੀਦਾ, ਜਿਹੜੇ ਮਜ਼ਲੂਮ ਸੀ, ਜਿਹਨਾਂ ਦਾ ਕੋਈ ਕਸੂਰ ਵੀ ਨਹੀਂ ਸੀਗਾ, ਤਾਂ ਉਹਨਾਂ ਛੋਟੇ ਛੋਟੇ ਬੱਚਿਆਂ 'ਤੇ ਵੀ ਅੱਤਿਆਚਾਰ ਕੀਤਾ ਗਿਆ ਉਹ ਦਿਨਾਂ ਦੇ ਵਿੱਚ, ਉਹ ਵਾਲੇ ਦਿਨ ਚੱਲ ਰਹੇ ਆ। ਅਤੇ ਇੱਕ ਹੋਰ ਆਪਾਂ ਨੂੰ ਡਿਮਾਂਡ ਵੀ ਆਈ ਕਿ 1984 ਜਿਹੜਾ ਹੇਮੰਤ ਸੰਧੂ ਦਾ ਗਾਣਾ ਜ਼ਰੂਰ ਪਲੇ ਕਰੋ, ਜ਼ਰੂਰ ਪਲੇ ਕਰਾਂਗੇ ਜੀ। ਪਰ ਉਸ ਤੋਂ ਪਹਿਲਾਂ ਕਾਲਰ ਅਟੈਂਡ ਕਰ ਲਈਓ ਜੀ, ਰੇਡੀਓ ਧਮਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਪੁੱਤ ਦੇਵੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਮੇਰਾ ਪ੍ਰਤੀਕ ਸੌਂਗ ਲਾ ਦੇ ਹਿੰਮਤ ਸੰਧੂ ਦਾ 1984।
0: ਹਾਂਜੀ ਹਾਂਜੀ, ਜ਼ਰੂਰ ਲਾਉਂਦੇ ਆ ਜੀ, ਉਹੀ ਪਲੇ ਕਰਨ ਲੱਗੇ ਹਾਂ ਜੀ।
1: ਓਕੇ ਮੇਰਾ ਪੁੱਤ, ਥੈਂਕ ਯੂ।
0: ਹਾਂਜੀ ਹਾਂਜੀ, ਧੰਨਵਾਦ ਜੀ। ਬਿਲਕੁਲ, ਅੱਜ ਦਾ ਦਿਨ ਆ ਜਿਹੜਾ ਬੜਾ ਇਮੋਸ਼ਨਲ ਆ ਸਿੱਖ ਕੌਮ ਦੇ ਵਿੱਚ। ਹਰ ਇੱਕ ਕੋਈ ਬੰਦਾ ਜਦੋਂ ਉਹ ਯਾਦ ਕਰਦਾ ਨਾ, ਜਿਨ੍ਹਾਂ ਨੇ 84 ਹੰਢਾਈ ਆ, ਉਹਨਾਂ ਨੂੰ ਪਤਾ ਇਹ ਦਰਦ, ਇਹ ਪੀੜ ਆ ਜਿਹੜੀ ਜਿਹੜੇ ਅੰਦਰ ਲੁਕੋ ਕੇ ਰੱਖੀ ਹੋਈ ਹੈ। ਕਦੇ ਆਪਾਂ ਨੂੰ ਲੱਗਦਾ ਆ ਉਹ ਕਿ ਹੱਸਦੇ ਚਿਹਰੇ ਨੇ, ਪਰ ਉਹਨਾਂ ਹੱਸਦੇ ਚਿਹਰਿਆਂ ਦੇ ਪਿੱਛੇ ਜਿਹੜੇ ਉਹ ਅੱਤਿਆਚਾਰ, ਜਿਨ੍ਹਾਂ ਨੇ ਭੈਣਾਂ ਖੋਈਆਂ, ਆਪਦਾ ਭਰਾ ਖੋਇਆ, ਆਪਦੇ ਮਾਂ ਬਾਪ ਨੂੰ ਖੋਇਆ, ਉਹਨਾਂ ਨੂੰ ਪਤਾ ਹੈ ਉਹ 84 ਦੀਆਂ ਪੀੜਾਂ ਕਿੰਨੀਆਂ ਸੀਗੀਆਂ। ਅਤੇ ਅੱਜ ਤੱਕ ਉਹਦਾ ਇਨਸਾਫ ਨਹੀਂ ਮਿਲ ਸਕਿਆ ਸਿੱਖ ਕੌਮ ਨੂੰ, ਤਾਂ ਕਿਤੇ ਨਾ ਕਿਤੇ ਅੱਜ ਵੀ ਉਹਨਾਂ ਨੂੰ ਵੇਟ ਆ ਕਿ ਅੱਜ ਵੀ ਸਾਨੂੰ ਕਿਤੇ ਨਾ ਕਿਤੇ ਹੋਪ ਆ, ਜਿਹੜਾ ਭਾਰਤੀ ਕਾਨੂੰਨ ਆ, ਕਿ ਉਹਨਾਂ ਨੂੰ ਇਨਸਾਫ ਮਿਲੇ ਉਹ ਚੀਜ਼ ਦਾ। ਪਰ ਦੇਖੋ, ਜ਼ਰੂਰ ਮਹਾਰਾਜ ਕਿਰਪਾ ਕਰਨ, ਹਰ ਇੱਕ ਨੂੰ ਇਨਸਾਫ ਮਿਲਣਾ ਚਾਹੀਦਾ ਇਸ ਧਰਤੀ ਦੇ ਉੱਤੇ। ਅਤੇ ਜਿਹਦੇ ਕਿਸੇ ਦੇ ਮਜ਼ਲੂਮ ਦੇ ਉੱਤੇ, ਵਿਚਾਰੇ ਕਿਸੇ ਬੇਕਸੂਰ ਦੇ ਉੱਤੇ, ਛੋਟੇ ਛੋਟੇ ਬੱਚਿਆਂ ਦੇ ਉੱਤੇ ਜ਼ੁਲਮ ਹੋਏ ਸੀ, ਤਾਂ ਕਿਤੇ ਨਾ ਕਿਤੇ ਉਹ ਚੀਜ਼ਾਂ ਦਾ ਜਿਹੜਾ ਵੀ ਕਸੂਰਵਾਰ ਆ, ਉਹਨਾਂ ਨੂੰ ਉਹਨਾਂ ਚੀਜ਼ਾਂ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਅਤੇ 1984 ਹਿੰਮਤ ਸੰਧੂ ਦਾ ਗਾਣਾ ਪਲੇ ਕਰਦੇ, ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਕਿ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ, ਐਂਬਰ ਗੇਟ ਵਾਲੀ ਸਾਈਡ, ਵਾਲਮਾਰਟ ਦੀ ਬੈਕ ਸਾਈਡ 'ਤੇ ਇਹਨਾਂ ਕੋਲ ਸਿੰਗਲ ਫੈਮਿਲੀ ਹੋਮ ਹੈਗੇ ਨੇ, ਅਤੇ ਕਲਗੀਧਰ ਦਰਬਾਰ ਸਾਹਿਬ ਦੀ ਕਾਫੀ ਲਿਸਟਿੰਗ ਇਹਨਾਂ ਕੋਲ ਫੈਮਿਲੀ ਹੋਮ ਹੈਗੇ ਨੇ ਕਲਗੀਧਰ ਦਰਬਾਰ ਸਾਹਿਬ ਦੀ ਸਾਈਡ, ਉੱਥੇ ਵੀ ਤੁਸੀਂ ਸਿੰਗਲ ਫੈਮਿਲੀ ਹੋਮ ਦੇਖ ਸਕਦੇ ਹੋ। ਅਤੇ ਆਫ ਮਾਰਕੀਟ ਵੀ ਕਾਫੀ ਸਾਰੀਆਂ ਇਹਨਾਂ ਕੋਲ ਡੀਲਾਂ ਨੇ, ਤਾਂ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰ ਲਓ ਤੁਸੀਂ, ਜੇ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਆਫ ਮਾਰਕੀਟ ਵੀ ਬਹੁਤ ਸਾਰੀਆਂ ਇਹਨਾਂ ਕੋਲ ਡੀਲਾਂ ਮਿਲ ਜਾਣਗੀਆਂ। ਨੰਬਰ ਨੋਟ ਕਰ ਲਓ ਜੀ, ਮਨਜੋਤ ਸਿੰਘ ਰੈਲਟਰ ਦਾ 204-999-1005 'ਤੇ ਸੰਪਰਕ ਕਰਕੇ ਤੁਸੀਂ ਮਨਜੋਤ ਸਿੰਘ ਰੈਲਟਰ ਨਾਲ ਬਹੁਤ ਸਾਰੀਆਂ ਜਿਹੜੀਆਂ ਡੀਲਾਂ ਲੈ ਸਕਦੇ ਹੋ। ਅਤੇ 1984 ਗਾਣਾ ਸੁਣ ਕੇ ਫਿਰ ਉਭਰੂ ਹੁੰਦੇ ਹਾਂ ਜੀ।
2: Sniper.

0: ਤੇ ਆਪਾਂ ਜਿਹੜਾ ਦਿਨ ਅੱਜ ਦੀ ਗੱਲ ਕਰ ਰਹੇ ਸੀਗੇ 1 ਜੂਨ ਤੋਂ ਲੈ ਕੇ ਜਿਹੜੇ 6 ਜੂਨ ਤੱਕ ਆਪਣੇ ਬਹੁਤ ਸਾਰੇ ਆਪਣੇ ਪੰਜਾਬ ਦੇ ਵਿੱਚ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਆ, ਪਰ ਕਿਤੇ ਨਾ ਕਿਤੇ ਕਈ ਇੱਦਾਂ ਦੇ ਵੀ ਆਪਾਂ ਨੂੰ ਕਾਫੀ ਸਾਰੇ ਮੈਸੇਜ ਵੀ ਆ ਰਹੇ ਆ, ਜਿਵੇਂ ਕਮੈਂਟ ਆ ਰਹੇ, ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਕਿ ਦੇਸੀ ਯੂਜ਼ਰ ਵਾਲੇ ਜਿਹੜੇ ਆਪਾਂ ਨੂੰ ਨਿਊਜ਼ੀਲੈਂਡ ਤੋਂ ਗੱਲਬਾਤ ਕਰ ਰਹੇ ਸੀ ਆਪਣੇ ਨਾਲ, ਸਾਨੂੰ ਦੱਸ ਰਹੇ ਨੇ ਕਿ ਸਾਨੂੰ ਆਪਣੇ ਦੇਸ਼ ਨੇ ਗਲ ਨਹੀਂ ਲਾਇਆ ਅਤੇ ਬੇਗਾਨਿਆਂ ਨੇ ਸਾਨੂੰ ਸਾਂਭਿਆ ਆ, ਅਤੇ ਬੇਗਾਨਿਆਂ ਨੇ ਸਾਨੂੰ ਸਾਰੇ ਹੱਕ ਦਿੱਤੇ ਅਤੇ ਸਾਡੇ ਦੇਸ਼ ਨੇ ਸਾਨੂੰ ਹੱਕ ਨਹੀਂ ਦਿੱਤੇ। ਤਾਂ ਕਾਮਨਾ ਕਰਦੇ ਹਾਂ ਜੀ, ਸਾਰਾ ਜੋ ਵੀ ਆ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ। ਤੁਹਾਡੇ ਸ਼ਿਕਾਇਤਾਂ ਨੇ ਬਿਲਕੁਲ, ਆਪਣੀਆਂ ਜਿਹੜੀ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨਾਲ ਸ਼ਿਕਾਇਤਾਂ ਨੇ, ਤਾਂ ਕਿਤੇ ਨਾ ਕਿਤੇ ਜਿਹੜਾ ਇਨਸਾਫ ਜਿਹੜਾ ਸਾਰਿਆਂ ਨੂੰ ਹੋਵੇ। ਜਿਹੜਾ ਆਪਾਂ ਨੂੰ ਕਾਫੀ ਸਟਰਗਲ ਚੱਲਣਾ ਪਿਆ ਸਿੱਖ ਕੌਮ ਨੂੰ, ਬਹੁਤ ਸਾਰੇ ਤਸੀਹੇ ਚੱਲਣੇ ਪਏ, ਬਿਨਾਂ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ ਉਹਨਾਂ ਨੂੰ ਵੀ ਤਸੀਹੇ ਚੱਲਣੇ ਪਏ, ਅਤੇ ਗਲਾਂ ਦੇ ਵਿੱਚ ਟਾਇਰ ਪਾ ਕੇ ਜਿਹੜਾ ਸਾੜਿਆ ਗਿਆ, ਬਹੁਤ ਸਾਰੇ ਅੱਤਿਆਚਾਰ ਜਿਹੜੇ ਹੋਏ ਨੇ, ਅਤੇ ਕਿੱਥੇ ਗੋਲਡਨ ਟੈਂਪਲ ਦੇ ਉੱਪਰ ਹਮਲੇ ਕੀਤਾ ਗਿਆ, ਆਪਣੇ ਅਕਾਲ ਤਖਤ ਦੇ ਉੱਪਰ ਜਿਹੜਾ ਸਿੱਖਾਂ ਦਾ ਮੇਨ ਤਖਤ ਆ ਅਕਾਲ ਤਖਤ, ਉਹਦੇ ਉੱਤੇ ਵੀ ਜਿਹੜਾ ਹਮਲਾ ਕੀਤਾ ਗਿਆ ਸੀਗਾ। ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਬੜੀਆਂ ਨਿੰਦਣਯੋਗ ਨੇ ਜਿਹੜੇ ਇਹ ਘਟਨਾਵਾਂ ਹੋਈਆਂ ਸੀ। ਤਾਂ ਅੱਗੇ ਆਪਾਂ ਪ੍ਰੋਗਰਾਮ ਥੋੜ੍ਹਾ ਜਾਰੀ ਰੱਖਦੇ ਹਾਂ, ਅਤੇ ਪਰ ਉਸ ਤੋਂ ਪਹਿਲਾਂ ਸਾਰਿਆਂ ਨੂੰ ਦੱਸ ਗਏ ਕਿ ਅਸੀਂ ਮੰਡੇ ਟੂ ਫਰਾਈਡੇ 1 ਤੋਂ 3 ਲਾਈਵ ਹੁੰਦੇ ਹਾਂ, ਅਤੇ ਜਿਹੜਾ ਆਪਣਾ ਸੈਟਰਡੇ ਦਾ ਸ਼ੋਅ ਹੁੰਦਾ 2 ਤੋਂ 5 ਹੁੰਦਾ, 1 ਘੰਟਾ ਅਸੀਂ ਐਕਸਟਰਾ ਲੈ ਕੇ ਆਉਂਦੇ ਹੁੰਦੇ ਤੁਹਾਡੇ ਲਈ, ਅਤੇ ਅਸੀਂ ਟਿਕਟੋਕ 'ਤੇ ਵੀ ਟਰਾਈ ਕਰਦੇ ਹੁੰਦੇ ਹਾਂ ਕਿ ਲਾਈਵ ਆਈਏ, ਰੋਜ਼ ਤੁਹਾਡੇ ਨਾਲ ਗੱਲਬਾਤ ਕਰਦੇ ਰਹੀਏ। ਅਤੇ ਤੁਸੀਂ ਟਿਕਟੋਕ ਦੇ ਉੱਤੇ ਬਹੁਤ ਸਾਰਾ ਪਿਆਰ ਦਿੰਦੇ ਹੋ, ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਰੇਡੀਓ ਧਮਾਲ ਸਰਚ ਕਰਕੇ ਤੁਸੀਂ ਵਿਨੀਪੈਗ ਦੇ ਰਿਲੇਟਡ ਜੋ ਵੀ ਅਪਡੇਟ ਹੁੰਦੇ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ, ਜ਼ਰੂਰ ਸਾਡੇ ਨਾਲ ਉੱਥੇ ਵੀ ਤੁਸੀਂ ਜੁੜ ਸਕਦੇ ਹੋ। ਅਤੇ ਟੱਕਰ ਹਿੰਮਤ ਸੰਧੂ ਦਾ ਗਾਣਾ ਤੁਹਾਡੀ ਇੱਕ ਡਿਮਾਂਡ ਆਈ, ਉਹ ਜ਼ਰੂਰ ਪੂਰੀ ਕਰਕੇ ਫਿਰ ਉਭਰੂ ਹੁੰਦੇ ਹਾਂ ਜੀ।
1: ਜਿਹਨੇ ਕਿਹਾ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਫਿਰ ਧਰ ਤਲੀ ਗਲੀ ਮੇਰੀ। ਅਸੀਂ ਕਿਸੇ ਉਸਦੇ ਪੁੱਤਰ ਨਹੀਂ ਜਿਹੜੇ ਕਹਿੰਦੇ ਸੀ ਮੰਤਰ ਮਾਰ ਕੇ ਤੇ ਬਾਬਰ ਦੀਆਂ ਫੌਜਾਂ ਤਬਾਹ ਕਰ ਦਿਆਂਗੇ।

ਤੇ ਸ਼ਹੀਦੀ ਦਿਨ ਚੱਲ ਰਹੇ ਨੇ ਤੇ ਸ਼ਹੀਦੀ ਦਿਨਾਂ ਨੂੰ ਸਮਰਪਿਤ ਤੁਹਾਡੀਆਂ ਕਾਫੀ ਸਾਰੀਆਂ ਕਾਲਾਂ ਤੇ ਮੈਸੇਜ ਸੀਗੇ ਤੇ ਜਿਹੜੇ ਮੈਸੇਜ ਤੋਂ ਵੀ ਸਾਨੂੰ ਟੈਸਟ ਮੈਸੇਜ ਆਏ ਸੀ ਵਟਸਐਪ ਤੇ ਮੈਸੇਜ ਆਏ ਹੋਏ ਸੀ ਅਸੀਂ ਟਰਾਈ ਕੀਤਾ ਕਿ ਸਾਰੇ ਗਾਣੇ ਤੁਹਾਡੇ ਪਲੇ ਹੋ ਸਕਣ ਤੇ ਟਿਕਟੋਕ ਦੇ ਉੱਤੇ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਅੱਜ ਤੁਸੀਂ ਡਿਮਾਂਡ ਜਿੱਦਾਂ ਦੀ ਡਿਮਾਂਡ ਸੀ ਫਿਰ ਉਦਾਂ ਦਾ ਆਪਾਂ ਮਾਹੌਲ ਕ੍ਰੀਏਟ ਕੀਤਾ ਉਦਾਂ ਦੀ ਆਪਾਂ ਗਾਣੇ ਅੱਜ ਲਾਏ ਨੇ ਤਾਂ ਤੁਹਾਡਾ ਇੱਕ ਹੋਰ ਫਰਮਾਇਸ਼ ਆਈ ਹੋਈ ਆ ਤੇ ਉਹ ਵੀ ਆਪਾਂ ਪਲੇ ਕਰ ਦੇਣੀ ਆ ਤੇ ਲਾਸਟ ਸੌਂਗ ਹੈ ਇਹ ਆਪਣਾ ਰਣਜੀਤ ਬਾਵਾ ਦਾ ਸਿੱਖ ਅੰਪਾਇਰ ਪਰ ਉਸ ਤੋਂ ਪਹਿਲਾਂ ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਤੁਹਾਨੂੰ ਦੱਸ ਗਏ ਕਿ ਕੱਲ੍ਹ ਨੂੰ ਬਿਲਕੁਲ ਜੀ ਸਤਿੰਦਰ ਬਿੱਟੀ ਦਾ ਧੰਨ ਤੇਰੀ ਸਿੱਖੀ ਅਸੀਂ ਅੱਜ ਤਾਂ ਨਹੀਂ ਪਲੇ ਕਰ ਸਕਦੇ ਕੱਲ੍ਹ ਨੂੰ ਤੁਹਾਡਾ ਜ਼ਰੂਰ ਪਲੇ ਕਰਾਂਗੇ ਗੀਤ ਇੱਕ ਤੋਂ ਤਿੰਨ ਸਾਡਾ ਸ਼ੋਅ ਹੁੰਦਾ ਕੱਲ੍ਹ ਨੂੰ ਜ਼ਰੂਰ ਤੁਸੀਂ ਅਟੈਂਡ ਕਰਿਓ ਜੇ ਸਾਨੂੰ ਪਤਾ ਤੁਸੀਂ ਨਿਊਜ਼ੀਲੈਂਡ ਤੋਂ ਦੇਖ ਰਹੇ ਹੋ ਟਿਕਟੋਕ ਦੇ ਉੱਤੇ ਲਾਈਵ ਤਾਂ ਬਹੁਤ ਸਾਰਾ ਧੰਨਵਾਦ ਤੁਹਾਨੂੰ ਤਾਂ ਬਹੁਤ ਸਾਰਾ ਪਿਆਰ ਤੁਹਾਡਾ ਤੋਂ ਤੁਸੀਂ ਸਾਨੂੰ ਇੰਨਾ ਮਾਣ ਦੇ ਰਹੇ ਹੋ ਨਿਊਜ਼ੀਲੈਂਡ ਦੇ ਵਿੱਚ ਬੈਠੇ ਸਾਨੂੰ ਦੇਖ ਰਹੇ ਹੋ ਇਸ ਟਾਈਮ ਤਾਂ ਬਹੁਤ ਸਾਰਾ ਪਿਆਰ ਆ ਸਾਡੇ ਵੱਲੋਂ ਅਤੇ ਮੋਸਟ ਵੈਲਕਮ ਆ ਰੇਡੀਓ ਧਮਾਲ ਦੀ ਫੈਮਿਲੀ ਦੇ ਵਿੱਚ ਅਸੀਂ ਤੁਹਾਡੀ ਜਾਣਕਾਰੀ ਦੇ ਵਾਸਤੇ ਦੱਸ ਦਿੰਦੇ ਹਾਂ ਕਿ ਅਸੀਂ ਰੋਜ਼ਾਨਾ ਨਵੇਂ ਗੈਸਟ ਲੈ ਕੇ ਆਉਂਦੇ ਹਾਂ ਟਰਾਈ ਕਰਦੇ ਹੁੰਦੇ ਹਾਂ ਕਿ ਰੋਜ਼ਾਨਾ ਡਿਫਰੈਂਟ ਟੋਪਿਕ 'ਤੇ ਡਿਫਰੈਂਟ ਗੱਲਾਂ ਹੋਣ ਅਤੇ ਕੀ ਆਪਣੇ ਆਲੇ ਦੁਆਲੇ ਹੋ ਰਿਹਾ ਬੇਸਿਕ ਜੇ ਅਸੀਂ ਪੁਆਇੰਟ ਚੱਕ ਕੇ ਉਸ ਬਿਹਾਵ ਦੇ ਉੱਤੇ ਰੋਜ਼ਾਨਾ ਅਸੀਂ ਗੱਲਬਾਤ ਕਰਦੇ ਰਹਿੰਦੇ ਕੱਲ੍ਹ ਨੂੰ ਵੀ ਡਾਕਟਰ ਗੁਰਦਾਸ ਸਿੰਘ ਸੇਖੋ ਜੀ ਸਾਡੇ ਰੂਬਰੂ ਹੋਣਗੇ 1 ਵਜੇ ਤੋਂ 3 ਵਜੇ ਤੱਕ ਫਿਰ ਨੈਕਸਟ ਡੇ ਬੁੱਧ ਮੰਗਲ ਤੋਂ ਬਾਅਦ ਬੁੱਧਵਾਰ ਆਪਣੇ ਕੋਲ ਰਾਜਮਾਨ ਫਾਈਨੈਂਸ਼ੀਅਲ ਵੱਲੋਂ ਸਪੋਂਸਰ ਕੀਤਾ ਜਾਂਦਾ ਪ੍ਰੋਗਰਾਮ ਰਾਜਮਾਨ ਸਾਹਿਬ ਆਪਣੇ ਕੋਲ ਹੁੰਦੇ ਆ ਉਹ ਵੀ ਕਾਫੀ ਇਨਫੋਰਮੇਸ਼ਨ ਦਾ ਸਰੋਤ ਨੇ ਬਹੁਤ ਸਾਰੀ ਨੌਲੇਜ ਹੁੰਦੀ ਹੈ ਉਹਨਾਂ ਨੂੰ ਵੀ ਉਹ ਵੀ ਆਪਣੇ ਰੂਬਰੂ ਹੁੰਦੇ ਨੇ ਅਤੇ ਜਿਹੜਾ ਵੀਰਵਾਰ ਦਾ ਸ਼ੋਅ ਹੁੰਦਾ ਜਿਹੜਾ ਫੋਕਸਡ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ ਸਪੋਂਸਰ ਕੀਤਾ ਜਾਂਦਾ ਵੀਰਿੰਦਰ ਸਿੰਘ ਬਹਿਲ ਜੀ ਹੁੰਦੇ ਨੇ ਸਿਮਰਜੀਤ ਸਿੰਘ ਜੈਸਵਾਲ ਜੀ ਹੁੰਦੇ ਨੇ ਤਾਂ ਉਹਨਾਂ 'ਚੋਂ ਇੱਕ ਜਣਾ ਆਪਣੇ ਨਾਲ ਹਰ ਹਫ਼ਤੇ ਰੂਬਰੂ ਹੁੰਦਾ ਅਤੇ ਉਹ ਵੀ ਬਹੁਤ ਸਾਰੀ ਨੌਲੇਜ ਦੇ ਸਰੋਤ ਨੇ ਅਤੇ ਆਪਾਂ ਟਰਾਈ ਕਰਦੇ ਹੋਏ ਉਹਨਾਂ ਨਾਲ ਜਿਹੜੀਆਂ ਬੇਸਿਕ ਜਿਹੜਾ ਆਲੇ ਦੁਆਲੇ ਕੀ ਹੋ ਰਿਹਾ ਗਾ ਆਪਣੇ ਕੈਨੇਡਾ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਬੇਸਿਕ ਜਾਂ ਲਾਈਫ ਦੇ ਰਿਲੇਟਡ ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਉਹਨਾਂ ਨਾਲ ਤਾਂ ਜੋ ਵੀ ਆਪਾਂ ਨੂੰ ਅਪਡੇਟ ਹੁੰਦੇ ਰਹਿੰਦੇ ਨੇ ਅੱਜ ਕੱਲ੍ਹ ਜੋ ਵੀ ਚਾਹੇ ਮਾਰਕੀਟ ਦੇ ਵਿੱਚ ਕੀ ਸਿਸਟਮ ਆ ਰਿਹਾ ਚਾਹੇ AI ਦਾ ਸਿਸਟਮ ਆ ਰਿਹਾ ਹਰ ਇੱਕ ਪੁਆਇੰਟ ਦੇ ਉੱਤੇ ਆਪਾਂ ਬੇਸਿਕ ਜਿਹੀਆਂ ਗੱਲਾਂ ਉਹਨਾਂ ਨਾਲ ਕਰਦੇ ਰਹਿੰਦੇ ਹਾਂ ਅਤੇ ਜਿਹੜਾ ਫਰਾਈਡੇ ਦਾ ਸ਼ੋਅ ਹੁੰਦਾ ਉਹ ਆਪਣਾ ਬਸ ਤੁਹਾਡਾ ਅਤੇ ਮੇਰਾ ਹੁੰਦਾ ਆਪਾਂ ਨੱਚਦੇ ਟੱਪਦੇ ਹਾਂ ਗਾਉਂਦੇ ਹਾਂ ਹੱਸਦੇ ਖੇਡਦੇ ਹਾਂ ਤੁਹਾਡੇ ਕਿਹੜੇ ਗਾਣੇ ਕਿਹੜੇ ਗਾਣੇ 'ਤੇ ਤੁਸੀਂ ਨੱਚਦੇ ਟੱਪਦੇ ਹੋ ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ ਤਾਂ ਤੁਸੀਂ ਵਧੇਰੇ ਜਾਣਕਾਰੀ ਦੇ ਲਈ ਸਾਨੂੰ ਜੇ ਕੋਈ ਵੀ ਇਨਫੋਰਮੇਸ਼ਨ ਦੇ ਵਿੱਚ ਤੁਹਾਨੂੰ ਵਾਧਾ ਚਾਹੀਦਾ ਹੋਵੇ ਜਾਂ ਤੁਸੀਂ ਕੋਈ ਵੀ ਟੋਪਿਕ ਦੇ ਉੱਤੇ ਸਾਡੀ ਗੱਲਬਾਤ ਚੱਲਦੀ ਹੋਵੇ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ 204-780-8181 ਦੇ ਤੁਸੀਂ ਸੰਪਰਕ ਕਰ ਸਕਦੇ ਹੋ 204-780-8181 ਦੇ ਉੱਤੇ ਸੰਪਰਕ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਵੀ ਆਈਡੀਜ਼ ਹੈਗੀਆਂ ਨੇ ਜਿਹੜਾ ਰੇਡੀਓ ਧਮਾਲ ਤੁਸੀਂ ਟਿਕਟੋਕ ਦੇ ਉੱਤੇ ਲਾਈਵ ਦੇਖ ਹੀ ਰਹੇ ਹੋ ਤਾਂ ਜਿਹਨੇ ਨਹੀਂ ਜਿਹੜੇ ਸਰੋਤੇ ਸੁਣ ਰਹੇ ਦੱਸ ਗਏ ਕਿ ਰੇਡੀਓ ਧਮਾਲ ਸਰਚ ਕਰਕੇ ਤੁਸੀਂ ਟਿਕਟੋਕ ਦੇ ਉੱਤੇ ਵੀ ਜੁੜ ਸਕਦੇ ਹੋ ਅਤੇ ਜਿਹੜੇ ਟਿਕਟੋਕ 'ਤੇ ਤੁਸੀਂ ਆਲਰੇਡੀ ਵਾਚ ਕਰ ਰਹੇ ਹੋ ਤੁਹਾਨੂੰ ਦੱਸ ਗਏ ਕਿ ਇੰਸਟਾ ਦੇ ਉੱਤੇ ਵੀ ਰੇਡੀਓ ਧਮਾਲ ਸਰਚ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਜਿਹੜੇ ਵਿਨੀਪੈਗ ਦੇ ਰਿਲੇਟਡ ਕੋਈ ਵੀ ਅਪਡੇਟ ਹੁੰਦੇ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ ਅਤੇ ਬ੍ਰਦਰ ਤੁਸੀਂ ਇਹ ਪੁੱਛ ਰਹੇ ਹੋ ਜੋ ਵੀ ਅਪਡੇਟ ਲੈਣਾ ਚਾਹੁੰਦੇ ਹੋ manitoba.student ਜਾਂ manitoba.workers ਅਤੇ ਇੰਸਟਾਗ੍ਰਾਮ ਦੇ ਉੱਤੇ ਅਪਡੇਟ ਕਰ ਲੈ ਸਕਦੇ ਹੋ ਜੋ ਵੀ ਮੀਟਿੰਗ ਰਿਗਾਰਡਿੰਗ ਹੋ ਰਹੀਆਂ ਨੇ ਜਾਂ ਕੋਈ ਵੀ ਅਪਡੇਟ ਨਹੀਂ ਕਿਉਂਕਿ ਸਾਡੇ ਕੋਲ ਹਾਲੇ ਤੱਕ ਫਿਲਹਾਲ ਕੋਈ ਵੀ ਅਪਡੇਟ ਨਹੀਂ ਹੈ ਇਹਦੇ ਰਿਲੇਟਡ ਤਾਂ ਤੁਸੀਂ manitoba.student ਅਤੇ ਇੰਸਟਾਗ੍ਰਾਮ 'ਤੇ ਮੈਸੇਜ ਕਰਕੇ ਲੇਟੈਸਟ ਅਪਡੇਟ ਜੋ ਵੀ ਚੱਲ ਰਹੇ ਨੇ ਪੋਲਿਸੀ ਨੂੰ ਲੈ ਕੇ ਜਾਂ ਐਕਸਟੈਂਸ਼ਨ ਨੂੰ ਲੈ ਕੇ ਤੁਸੀਂ ਲੈ ਸਕਦੇ ਹੋ ਉਹਨਾਂ ਨਾਲ ਗੱਲ ਕਰ ਸਕਦੇ ਹੋ ਕਿਉਂਕਿ ਸਾਡੇ ਕੋਲ ਇਸ ਦੇ ਰਿਲੇਟਡ ਕੋਈ ਵੀ ਅਪਡੇਟ ਹੈ ਨਹੀਂਗਾ ਅਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਜਿਹੜੇ ਹੋਰ ਵੀ ਅਪਡੇਟ ਨੇ ਤੁਸੀਂ ਸਾਂਝੇ ਕਰ ਸਕਦੇ ਹੋ ਅਤੇ ਸਾਡਾ 92.7 FM ਫੁੱਲ ਐਚ ਡੀ ਕੁਆਲਿਟੀ ਦੇ ਵਿੱਚ ਅਸੀਂ ਟਰਾਈ ਕਰਦੇ ਜਿੱਦਾਂ ਤੁਸੀਂ ਸਪੋਟੀਫਾਈ ਦੇ ਉੱਤੇ ਜਾਂ ਯੂਟਿਊਬ ਦੇ ਉੱਤੇ ਵੀ ਤੁਸੀਂ ਸੁਣਦੇ ਹੋ ਤਾਂ ਸੇਮ ਉਹ ਕੁਆਲਿਟੀ ਦੇ ਵਿੱਚ ਤੁਹਾਨੂੰ ਗਾਣੇ ਸੁਣਨ ਮਿਲਦੇ ਪਰ ਨਾਲ ਦੀ ਨਾਲ ਇਨਫੋਰਮੇਸ਼ਨ ਦਾ ਜਿਹੜਾ ਸਰੋਤ ਆ ਜਿਵੇਂ ਜਿਵੇਂ ਤੁਸੀਂ ਉੱਥੇ ਕੁਆਲਿਟੀ ਦੇ ਵਿੱਚ ਗਾਣੇ ਸੁਣਦੇ ਹੋ ਪਰ ਇੱਥੇ ਤੁਹਾਨੂੰ ਗੱਲਾਂ ਬਾਤਾਂ ਦੇ ਨਾਲ ਨੌਲੇਜ ਇਨਫੋਰਮੇਸ਼ਨ ਦੇ ਨਾਲ ਅਸੀਂ ਵਾਧਾ ਕਰਦੇ ਹਾਂ ਅਤੇ ਜਿਹੜਾ ਇੱਕ ਦੋ ਤਿੰਨ ਜਿਹੜਾ ਸ਼ੋਅ ਹੁੰਦਾ ਟਰਾਈ ਇਹੀ ਹੁੰਦਾ ਕਿ ਸਭ ਤੋਂ ਵੱਧ ਨੌਲੇਜ ਤੁਹਾਡੇ ਲਈ ਲੈ ਕੇ ਆਈਏ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਆਪਾਂ ਤੁਹਾਡੇ ਨਾਲ ਗੱਲਬਾਤ ਵੀ ਕਰੀਏ ਤੁਹਾਡੀਆਂ ਕਾਲਸ ਵੀ ਅਟੈਂਡ ਕਰਕੇ ਤੁਹਾਡੇ ਮੈਸੇਜ ਵੀ ਜਿਹੜੇ ਵਟਸਐਪ 'ਤੇ ਆਏ ਹੁੰਦੇ ਉਹਨਾਂ ਦਾ ਵੀ ਆਪਾਂ ਰਿਪਲਾਈ ਕਰਦੇ ਹਾਂ ਅਤੇ ਜਿਹੜੇ ਤੁਸੀਂ ਬਾਏ ਚਾਂਸ ਕਾਲ ਨਹੀਂ ਤੁਸੀਂ ਕਰ ਪਾਉਂਦੇ ਤੁਸੀਂ ਟਿਕਟੋਕ ਦੇ ਉੱਤੇ ਲਾਈਵ ਦੇਖ ਰਹੇ ਹੁੰਦੇ ਤਾਂ ਤੁਸੀਂ ਇੱਥੇ ਵੀ ਕਮੈਂਟ ਛੱਡ ਸਕਦੇ ਹੋ ਅਸੀਂ ਕਮੈਂਟ ਵੀ ਤੁਹਾਡੇ ਰੀਡ ਕਰਦੇ ਰਹਿੰਦੇ ਹਾਂ ਤਾਂ ਬਹੁਤ ਸਾਰਾ ਪਿਆਰ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਇੰਨਾ ਜ਼ਿਆਦਾ ਭਰਵਾਂ ਹੁੰਗਾਰਾ ਦਿੱਤਾ ਤੁਸੀਂ 3500 ਲਾਈਕ ਕੀਤੇ ਨੇ ਅੱਜ ਨੂੰ ਇਹ ਤੋਂ ਪਤਾ ਲੱਗਦਾ ਕਿ ਤੁਸੀਂ ਕਿੰਨਾ ਜ਼ਿਆਦਾ ਪਿਆਰ ਕਰਦੇ ਹੋ ਟਿਕਟੋਕ ਦੇ ਉੱਤੇ ਵੀ ਤੁਸੀਂ ਬੇਸਬਰੀ ਦੇ ਨਾਲ ਵੇਟ ਕਰ ਰਹੇ ਹੁੰਦੇ ਆ ਕਿਉਂਕਿ ਲਿਸਨਰ ਨੇ ਜਿਹੜੇ ਟੈਕਸੀ ਚਲਾ ਰਹੇ ਨੇ ਜਾਂ ਘਰ 'ਚ ਬੈਠੇ ਨੇ ਜਾਂ ਉਬਰ ਚਲਾ ਰਹੇ ਨੇ ਜਾਂ ਟਰੱਕ ਚਲਾ ਰਹੇ ਨੇ ਸਾਰੇ ਵੀਰ ਬਹੁਤ ਸਾਰਾ ਪਿਆਰ ਮਿਲਦਾ ਤੁਹਾਡਾ ਸਾਰਿਆਂ ਦਾ ਕਿ ਇੱਕ ਦੋ ਤਿੰਨ ਤੁਸੀਂ ਦੱਸ ਦਿਓ ਕਿ ਮਜ਼ਾ ਆ ਜਾਂਦਾ ਤੁਹਾਨੂੰ ਆਨੰਦ ਆ ਜਾਂਦਾ ਪ੍ਰੋਗਰਾਮ ਦੇ ਨਾਲ ਜੁੜ ਕੇ ਤਾਂ ਸਾਨੂੰ ਵੀ ਬਹੁਤ ਆਨੰਦ ਆਉਂਦਾ ਤੁਹਾਡੇ ਨਾਲ ਗੱਲਬਾਤ ਕਰਕੇ ਅਸੀਂ ਵੀ ਵੇਟ ਕਰਦੇ ਰਹਿੰਦੇ ਕਿ ਕਦੋਂ ਲਾਈਵ ਆਈ ਤੁਹਾਡੇ ਨਾਲ ਗੱਲਬਾਤ ਕਰੀਏ ਅਤੇ ਲਾਸਟ ਦੇ ਉੱਤੇ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਸਾਰੇ ਖੁਸ਼ ਰਹੋ ਜਿਹੜਾ ਨਵਾਂ ਜੂਨ ਦਾ ਮੰਥ ਸ਼ੁਰੂ ਹੋਇਆ